ਪੌੜੀ ਸਤਿਗੁਰੂ ਬਿਟਾ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੋ ਜਨ ਕੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਝਾ ਵਿਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ

ਝਾੜੂ ਕੱਪੜ ਰੁੱਖ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਤੁਸੀਂ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਭੇੜਾ ਅੱਗੇ ਜਾਵਣਾ ਨੰਗਾ ਦੂਜ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ

0: ਮੈਂ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਕੁਝ ਪਲਾਂ ਚ ਤੁਸੀਂ ਸੁਣੋਗੇ ਸਮਾਚਾਰ।
1: नमस्कार, आकाशवाणी समाचार के साथ मैं मनोज।

ਮੈਨੂੰ ਸਾਰੇ ਖਤਰ ਕਿਲੋ ਹਰਟਸ ਮੋਬਾਈਲ ਐਪ ਨਿਊਜ਼ ਯਾਰ ਔਰ ਡੀਡੀ ਫ੍ਰੀ ਡਿਸ਼ ਪਰ ਆਕਾਸ਼ਵਾਣੀ ਸੇ ਆਪ ਉਰਦੂ ਸਰਵਿਸ ਕੀ ਨਸ਼ਰੀਆਤ ਸੁਣ ਰਹੇ ਹੈ। ਪੇਸ਼ਾ ਖਦਮਤ ਹੈ ਪ੍ਰੋਗਰਾਮ ਸੁਬਹ ਕਾ ਹੀ। ਅੱਜ ਕੇ ਪ੍ਰੋਗਰਾਮ ਮੈਂ ਹਮ ਆਪਕੋ ਸੁਣਵਾ ਰਹੇ ਹੈ ਪਰਮਿੰਦਰ ਕੌਰ ਚੱਢਾ ਕੀ ਆਵਾਜ਼ ਮੇ ਯੇ ਸ਼ਬਦ।

0: ਹੁਣ ਖਬਰਾਂ ਵਿਸਥਾਰ ਦੇ ਨਾਲ ਸੁਪਰੀਮ ਕੋਰਟ ਨੇ ਅੱਜ 2000 ਰੁਪਏ ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਉੱਤੇ ਮਰਚੈਂਟ ਡਿਸਕਾਊਂਟ ਰੇਟ MDR ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਏ। ਇਹ ਫੀਸ ਅਗਲੇ ਮਹੀਨੇ ਦੀ 15 ਤਰੀਕ ਤੋਂ ਲਾਗੂ ਹੋਣੀ ਏ। 2000 ਰੁਪਏ ਤੋਂ ਵੱਧ ਦੇ UPI ਭੁਗਤਾਨਾਂ ਉੱਤੇ MDR ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਕਾਨੂੰਨੀ ਨਾਲੋਂ ਵਧੇਰੇ ਤਕਨੀਕੀ ਏ। ਸੁਪਰੀਮ ਕੋਰਟ ਨੇ ਕੇਂਦਰ ਅਤੇ ਹੋਰ ਧਿਰਾਂ ਨੂੰ 4 ਹਫ਼ਤਿਆਂ ਦੇ ਅੰਦਰ ਜਵਾਬੀ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਭਾਰਤ ਅੱਜ ਸਰਜੀਕਲ ਸਟ੍ਰਾਈਕ ਦੀ 10ਵੀਂ ਵਰ੍ਹੇਗੰਢ ਮਨਾ ਰਿਹਾ ਏ। 28 ਅਤੇ 19 ਸਤੰਬਰ 2016 ਦੀ ਰਾਤ ਨੂੰ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਦਹਿਸ਼ਤਗਰਦਾਂ ਦੇ ਟਿਕਾਣਿਆਂ ਖਿਲਾਫ਼ ਨਿਸ਼ਾਨਾਬੱਧ ਕਾਰਵਾਈਆਂ ਕੀਤੀਆਂ ਸਨ। ਇਹ ਕਾਰਵਾਈ 18 ਸਤੰਬਰ ਨੂੰ ਉੜੀ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿਚ 18 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਕਾਰਵਾਈ ਨੇ ਦਹਿਸ਼ਤਗਰਦੀ ਖਿਲਾਫ਼ ਭਾਰਤ ਦੀ ਸੁਰੱਖਿਆ ਨੀਤੀ ਚ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ। ਇਸ ਤੋਂ ਬਾਅਦ 2019 ਚ ਬਾਲਾਕੋਟ ਅਤੇ 2025 ਚ ਆਪਰੇਸ਼ਨ ਸਿੰਦੂਰ ਵਿਚ ਪਾਕਿਸਤਾਨ ਵਿਰੁੱਧ ਕਾਰਵਾਈਆਂ ਕੀਤੀਆਂ ਗਈਆਂ। ਕੱਲ ਆਕਾਸ਼ਵਾਣੀ ਉਤੇ ਪ੍ਰਸਾਰਿਤ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2016 ਦੇ ਸਰਜੀਕਲ ਸਟ੍ਰਾਈਕ ਨੂੰ ਅਹਿਮ ਪ੍ਰਾਪਤੀ ਦਸਿਆ। ਉਨਾਂ ਕਿਹਾ ਕਿ ਪਿਛਲੇ ਦਹਾਕੇ ਚ ਦਹਿਸ਼ਤਗਰਦੀ ਵਿਰੋਧੀ ਭਾਰਤ ਦਾ ਨਜ਼ਰੀਆ ਬਦਲ ਗਿਆ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਿਸ਼ਤਗਰਦੀ ਹਮਲਿਆਂ ਦੇ ਲੰਮੇ ਸਮੇਂ ਬਾਅਦ ਸਰਜੀਕਲ ਸਟ੍ਰਾਈਕ ਭਾਰਤ ਦੀ ਫੈਸਲਾਕੁੰਨ ਕਾਰਵਾਈ ਸੀ। ਉਨਾਂ ਨੇ 2008 ਵਿਚ ਦਿੱਲੀ ਚ ਹੋਏ ਲੜੀਵਾਰ ਬੰਬ ਧਮਾਕਿਆਂ ਅਤੇ 26/11 ਦੇ ਮੁੰਬਈ ਦਹਿਸ਼ਤਗਰਦੀ ਹਮਲਿਆਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਮਰਦਮਸ਼ੁਮਾਰੀ ਲਈ ਸਮਾਂ ਕੱਢਣ ਦੀ ਅਪੀਲ ਕੀਤੀ ਏ। ਕੱਲ ਦੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਦਿੱਤੇ ਗਏ ਸੱਦੇ ਨੂੰ ਯਾਦ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਰਦਮਸ਼ੁਮਾਰੀ ਚ ਹਿੱਸਾ ਲੈਣਾ ਸਾਰੇ ਨਾਗਰਿਕਾਂ ਦਾ ਰਾਸ਼ਟਰੀ ਫਰਜ਼ ਏ। ਉਨਾਂ ਕਿਹਾ ਕਿ ਇਹ ਹਿੱਸੇਦਾਰੀ ਦੇਸ਼ ਦੇ ਭਵਿੱਖ ਦੀ ਸਹੀ ਤਸਵੀਰ ਪੇਸ਼ ਕਰਦੀ ਏ। ਅੱਜ ਤੋਂ ਸ਼ੁਰੂ ਹੋਣ ਵਾਲੀ ਤਜਵੀਜ਼ ਸੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਰੱਦ ਕਰ ਦਿੱਤੀ ਗਈ ਏ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਏ। ਇਹ ਫੈਸਲਾ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤੋਂ ਬਾਅਦ ਲਿਆ ਗਿਆ ਏ। ਇਸ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਏ ਕਿ ਹੜਤਾਲ ਰੱਦ ਕਰਨ ਦਾ ਫੈਸਲਾ ਕੱਲ ਰਾਤ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੁਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵਿਚਕਾਰ ਹੜਤਾਲ ਨਾਲ ਸਬੰਧਤ ਮੁੱਦਿਆਂ ਤੇ ਚਰਚਾ ਕਰਨ ਲਈ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ AIIB ਦੀ 11ਵੀਂ ਸਾਲਾਨਾ ਮੀਟਿੰਗ ਅਤੇ AIIB ਨਿਵੇਸ਼ਕ ਸੰਵਾਦ 2026 ਚ ਹਿੱਸਾ ਲੈਣ ਲਈ ਕਤਰ ਦੀ ਰਾਜਧਾਨੀ ਦੋਹਾ ਪਹੁੰਚ ਗਏ ਨੇ। ਦੁਨੀਆਂ ਭਰ ਦੇ ਮੈਂਬਰ ਵਫਦ, ਨੀਤੀ ਘਾੜੇ ਅਤੇ ਹੋਰ ਸਬੰਧਤ ਧਿਰਾਂ ਇਸ ਸਾਲਾਨਾ ਮੀਟਿੰਗ ਚ ਇਕੱਠੇ ਹੋ ਕੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੀ ਰਣਨੀਤਕ ਦਸ਼ਾ, ਸੰਚਾਲਨ ਸਬੰਧੀ ਤਰਜੀਹਾਂ ਅਤੇ ਭਵਿੱਖ ਦੇ ਏਜੰਡੇ ਤੇ ਚਰਚਾ ਕਰਨਗੇ। ਸੰਯੁਕਤ ਰਾਸ਼ਟਰ ਮਹਾਸਭਾ ਵਿਚ ਵਿਸ਼ਵ ਆਗੂਆਂ ਨੇ ਸਿੱਖਿਆ, ਹੁਨਰ, ਤਕਨਾਲੋਜੀ ਅਤੇ ਰੋਜ਼ਗਾਰ ਰਾਹੀਂ ਆਲਮੀ ਖੁਸ਼ਹਾਲੀ ਨੂੰ ਅੱਗੇ ਵਧਾਉਣ ਚ ਵੱਧ ਰਹੀ ਨੌਜਵਾਨ ਆਬਾਦੀ ਦੀ ਸਮਰੱਥਾ ਨੂੰ ਉਜਾਗਰ ਕੀਤਾ ਏ। ਉਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ AI ਚ ਤੇਜ਼ੀ ਨਾਲ ਹੋ ਰਹੀ ਤਰੱਕੀ ਨਾ ਬਰਾਬਰੀ ਨੂੰ ਵਧਾ ਸਕਦੀ ਏ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ AI ਮਨੁੱਖ ਦੀ ਮਜ਼ਬੂਤੀ ਅਤੇ ਆਰਥਿਕ ਖੁਸ਼ਹਾਲੀ ਲਈ ਬਲਾਕਾਰੀ ਤਾਕਤ ਬਣ ਸਕਦੀ ਏ। ਉਨਾਂ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਦੀ ਦੁਰਵਰਤੋਂ ਪੱਖਪਾਤ ਨੂੰ ਹੋਰ ਡੂੰਘਾ ਕਰ ਸਕਦੀ ਏ। ਉਨਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ਾਂ ਨੂੰ ਆਪਣੀਆਂ ਕੌਮੀ ਤਰਜੀਹਾਂ ਦੇ ਮੁਤਾਬਕ AI ਦੇ ਮਾਡਲ ਵਿਕਸਿਤ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਏ। ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸੁਗਿਓਨੋ ਨੇ ਕਿਹਾ ਕਿ ਲਚਕੀਲਾਪਣ ਉਦੋਂ ਸ਼ੁਰੂ ਹੁੰਦਾ ਏ ਜਦੋਂ ਪਰਿਵਾਰ ਆਪਣਾ ਗੁਜ਼ਾਰਾ ਚਲਾਉਣ ਦੇ ਸਮਰੱਥ ਹੁੰਦੇ ਨੇ, ਕਾਸ਼ਤਕਾਰ ਅਨਾਜ ਪੈਦਾ ਕਰਦੇ ਨੇ ਤੇ ਬੱਚਿਆਂ ਨੂੰ ਸਿੱਖਣ ਤੇ ਆਪਣਾ ਭਵਿੱਖ ਬਣਾਉਣ ਦੇ ਮੌਕੇ ਮਿਲਦੇ ਨੇ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਆਂਗ ਨੇ ਕਿਹਾ ਕਿ AI ਦੀ ਕ੍ਰਾਂਤੀ ਨਾ ਬਰਾਬਰੀ ਨੂੰ ਵਧਾਉਣ ਅਤੇ ਨੌਜਵਾਨ ਪੀੜ੍ਹੀ ਚ ਚਿੰਤਾ ਵਧਾਉਣ ਦਾ ਖਤਰਾ ਪੈਦਾ ਕਰਦੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਕਿਰਤ ਅਤੇ ਰੋਜ਼ਗਾਰ ਮੰਤਰੀ ਡਾ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਏ ਕਿ ਦੇਸ਼ ਵਿਚ 100 ਕਰੋੜ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਮਿਲ ਰਿਹਾ ਏ। ਇਸ ਵਿਚ 60 ਕਰੋੜ ਤੋਂ ਵੱਧ ਨਾਗਰਿਕਾਂ ਲਈ 5 ਲੱਖ ਰੁਪਏ ਦੀ ਸਿਹਤ ਸੁਰੱਖਿਆ ਯੋਜਨਾ, 25 ਕਰੋੜ ਲੋਕਾਂ ਲਈ ESIC ਸਿਹਤ ਸੁਰੱਖਿਆ, 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਅਨਾਜ ਅਤੇ ਕਿਸਾਨਾਂ ਤੇ ਔਰਤਾਂ ਨੂੰ ਵਿੱਤੀ ਸਹਾਇਤਾ ਸ਼ਾਮਲ ਏ। ਉਹ ਨਵੀਂ ਦਿੱਲੀ ਚ ਕਰਵਾਏ ਉਦਯੋਗਿਕ ਸਬੰਧਾਂ ਅਤੇ ਕਿਰਤ ਤੇ ਪੁਰਸਕਾਰ ਸਬੰਧੀ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
1: 25 ਕਰੋੜ ਲੋਕੋ ਕੋ ESIC ਕੀ ਸਿਕਿਉਰਿਟੀ ਦੇ ਰਹੇ ਹੈ, 80 ਕਰੋੜ ਲੋਕੋ ਕੋ ਮੁਫ਼ਤ ਅਨਾਜ ਦੇ ਰਹੇ ਹੈ, 10 ਕਰੋੜ ਕਿਸਾਨ ਕੇ ਅਕਾਊਂਟ ਮੇ ਹਰ 4 ਮਹੀਨੇ 2000 ਰੁਪਿਆ ਡਾਲਤੇ ਹੈ।

0: ਆਚਰਣ ਲਗਭਗ ਪੂਰਾ ਥੀ ਗਏ। 32 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਦੀ ਜਾਣਕਾਰੀ ਦਰਜ ਕੀਤੀ ਜਾ ਚੁੱਕੀ ਹੈ। ਹਿੰਦੀ ਲਦਾਖ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਦੁਰਗਮ ਤੇ ਬਰਫੀਲੇ ਇਲਾਕਿਆਂ ਵਿਚ ਵੀ ਇਹ ਕੰਮ ਚੱਲਦਾ ਪਿਆ ਹੈ। ਉੱਥੇ ਕਈ ਫਾਇਦਾ ਦਾ ਤਜਰਬੇ ਸਾਡੇ ਸਾਹਮਣੇ ਆਏ ਹਨ। ਉੱਤਰਾਖੰਡ ਵਿਚ ਜਨਗਣਨਾ ਦੀ ਸ਼ੁਰੂਆਤ ਚਮੋਲੀ ਦੇ ਮਾਨਾ ਗਾਂਵ ਤੋਂ ਥਈ ਹੈ। ਮਾਨਾ ਨੂੰ ਦੇਸ਼ ਦਾ ਪਹਿਲਾ ਗਾਂਵ ਆਖਿਆ ਜਾਂਦਾ ਹੈ। ਮਾਨਾ ਵਿਚ ਸਭੇ ਤੋਂ ਪਹਿਲੇ 83 ਸਾਲ ਦੀ ਪੂਰਨਿਮਾ ਰਾਵਤ ਜੀ ਤੋਂ ਇਸ ਦੀ ਸ਼ੁਰੂਆਤ ਥਈ। ਉੱਤਰਾਖੰਡ ਦੇ ਬਗੋੜੀ ਗਾਂਵ ਵਿਚ ਹੋਮ ਸਟੇ ਚਲਾਉਣ ਵਾਲੇ ਹਰਦੇਵ ਸਿੰਘ ਰਾਣਾ ਜੀ ਨੇ ਡਿਜੀਟਲ ਮਾਧਿਅਮ ਨਾਲ ਆਪਣੀ ਜਾਣਕਾਰੀ ਆਪ ਦਰਜ ਕੀਤੀ। ਸਾਥੀਓ, ਜਨਗਣਨਾ ਅਸਾਂ ਸਭਨਾਂ ਦਾ ਰਾਸ਼ਟਰੀ ਫਰਜ਼ ਹੈ। ਮੈਂ 15 ਅਗਸਤ ਨੂੰ ਵੀ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਕਿੱਤੇ ਆਪਣਾ ਸਮਾਂ ਜ਼ਰੂਰ ਕੱਢੋ। ਜਨਗਣਨਾ ਕਿੱਤੇ ਆਪਣੀ ਜਾਣਕਾਰੀ ਖੁਦ ਦਰਜ ਕਰਨ ਦੀ ਇਹ ਸੁਵਿਧਾ ਬਹੁਤ ਆਸਾਨ ਹੈ। ਤੁਸੀਂ ਆਪਣੇ ਮੋਬਾਈਲ ਤੋਂ ਵੀ ਆਪਣੇ ਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰਵਾ ਸਕਦੇ ਹੋ। ਇਹ ਸੁਵਿਧਾ ਹਿੰਦੀ ਸਮੇਤ 16 ਦੂਜੀਆਂ ਭਾਸ਼ਾ ਵਿਚ ਵੀ ਉਪਲਬਧ ਹੈ। ਸਾਥੀਓ, ਇਸ ਕਿੱਤੇ ਤੁਹਾਨੂੰ ਜਨਗਣਨਾ ਦੇ ਆਨਲਾਈਨ ਪੋਰਟਲ ਤੇ ਵੰਜਣਾ ਪੋਸੀ। ਪੋਰਟਲ ਹੈ c.census.gov.in. ਇਸ ਪੋਰਟਲ ਤੇ ਵੰਜ ਕੇ ਤੁਸੀਂ ਆਪਣੇ ਮੋਬਾਈਲ ਨੰਬਰ ਤੋਂ ਲੌਗਇਨ ਕਰੋ, ਆਪਣੀ ਜਾਣ ਦਰਜ ਕਰ ਗਿਨੋ, ਆਪਣੇ ਪਰਿਵਾਰ ਦੇ ਨਾਲ ਜੁੜੀ ਜਾਣਕਾਰੀ ਭਰੋ ਤੇ ਸਬਮਿਟ ਕਰ ਦੇਵੋ। ਇਸ ਪੂਰੀ ਪ੍ਰਕਿਰਿਆ ਵਿਚ ਲਗਭਗ 15 ਤੋਂ 20 ਮਿੰਟ ਦਾ ਸਮਾਂ ਲੱਗਦਾ ਹੈ। ਇਸ ਕਿੱਤੇ ਤੁਹਾਨੂੰ ਕੋਈ ਡਾਕੂਮੈਂਟ ਵੀ ਅਪਲੋਡ ਨਹੀਂ ਕਰਨਾ। ਜਾਣਕਾਰੀ ਸਬਮਿਟ ਕਰਨ ਦੇ ਬਾਅਦ ਤੁਹਾਨੂੰ ਇਕ ਵਿਸ਼ੇਸ਼ ਆਈਡੀ ਮਿਲਸੀ। ਜੇ ਜਨਗਣਨਾ ਕਰਮੀ ਤੁਹਾਡੇ ਘਰ ਆਵੇ ਤਾਂ ਤੁਸੀਂ ਉਨ੍ਹਾਂ ਨੂੰ ਇਹ ਆਈਡੀ ਦਿਖਾ ਸਕਦੇ ਹੋ। ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਉਹ ਜਨਗਣਨਾ ਦਾ ਹਿੱਸਾ ਬਣਸੀ। ਸਾਥੀਓ, ਹੁਣ ਤੱਕ ਮੋਬਾਈਲ ਤੋਂ 2.6 ਕਰੋੜ ਤੋਂ ਵੱਧ ਲੋਕਾਂ ਨੇ ਜਨਗਣਨਾ ਪੋਰਟਲ ਤੇ ਆਪਣੀ ਜਾਣਕਾਰੀ ਭਰ ਦਿੱਤੀ ਹੈ, ਸੰਗਣਨਾ ਕਰ ਚੁੱਕੇ ਹਨ। ਤੁਹਾਡੀ ਵੀ ਇਸ ਵਿਚ ਥੋੜਾ ਜਿਹਾ ਸਮਾਂ ਖਰਚ ਥੀ ਸੀ, ਲੇਕਿਨ ਦੇਸ਼ ਲਈ ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਤੁਹਾਡੀ ਸਹੀ ਜਾਣਕਾਰੀ, ਤੁਹਾਡੇ ਪਰਿਵਾਰ ਦੀ ਸਹੀ ਜਾਣਕਾਰੀ ਦੇਸ਼ ਦੇ ਭਵਿਸ਼ ਦੀ ਸਹੀ ਤਸਵੀਰ ਤਿਆਰ ਕਰਨ ਵਿਚ ਮਦਦ ਕਰਦੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜ 27 ਸਤੰਬਰ ਦੀ ਇਹ ਤਰੀਕ ਹੈ, ਖਾਸ ਕਾਰਨ ਹੋਰ ਵੀ ਵਿਸ਼ੇਸ਼ ਥੀ ਗਈ ਹੈ। ਅੱਜ ਇਕ ਐਸੇ ਮਹਾਨੁਭਾਵ ਦੀ ਸੋਹਣੀ ਜਨਮ ਜਯੰਤੀ ਹੈ, ਜਿਨ੍ਹਾਂ ਸੰਸਕ੍ਰਿਤੀ, ਸਮਾਜ ਤੇ ਰਾਸ਼ਟਰ ਕਿੱਤੇ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਹੈ। ਮੈਂ ਗੱਲ ਕਰ ਰਿਹਾ ਹਾਂ ਵਿਸ਼ਵ ਹਿੰਦੂ ਪਰਿਸ਼ਦ ਦੇ ਪੂਰਵ ਅੰਤਰਰਾਸ਼ਟਰੀ ਕਾਰਜਕਾਰੀ ਅਧਿਆਕਸ਼ ਸਾਡੇ ਸਵਰਗੀ ਅਸ਼ੋਕ ਸਿੰਘਲ ਜੀ ਦੀ। 27 ਸਤੰਬਰ 1926 ਨੂੰ ਅੱਜ ਦੇ ਹੀ ਦਿਨ ਆਗਰਾ ਵਿਚ ਉਨ੍ਹਾਂ ਦਾ ਜਨਮ ਥਿਆ ਹੈ। ਉਨ੍ਹਾਂ ਨੇ ਸਮਾਜ ਵਿਚ ਰਹਿ ਕੇ ਤਪੱਸਵੀਆਂ ਵਰਗਾ ਜੀਵਨ ਜੀਆ। ਉਨ੍ਹਾਂ ਨੇ ਰਾਮ ਜਨਮ ਭੂਮੀ ਅੰਦੋਲਨ ਨੂੰ ਜਿਹੜੀ ਦਿਸ਼ਾ ਦਿੱਤੀ, ਜਿਹੜੀ ਊਰਜਾ ਦਿੱਤੀ, ਅੱਜ ਉਸੇ ਦਾ ਨਤੀਜਾ ਹੈ ਕਿ ਅਸਾਂ ਅਯੋਧਿਆ ਵਿਚ ਭਵਿਆ ਮੰਦਿਰ ਤੋਂ ਸਾਕਸ਼ਾਤ ਦੇਖਦੇ ਪਏ ਹਾਂ। ਮੇਰਾ ਤਾਂ ਬਹੁਤ ਵੱਡਾ ਸੁਭਾਗਿਆ ਰਿਹਾ ਹੈ, ਮੈਂ ਤਾਂ ਕੇਵਲ ਉਨ੍ਹਾਂ ਦੇ ਜੀਵਨ ਨੂੰ ਕਰੀਬ ਤੋਂ ਵੇਖਿਆ, ਬਲਕਿ ਮੈਨੂੰ ਉਨ੍ਹਾਂ ਦੇ ਨਾਲ ਇਸ ਮਿਸ਼ਨ ਨਾਲ ਜੁੜਨ ਦਾ ਮੌਕਾ ਮਿਲਿਆ। ਜਦੋਂ ਮੈਂ ਰਾਮ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਦੇ ਉਥਾਨ ਵਿਚ ਸ਼ਾਮਿਲ ਥਿਆ, ਤਦੋਂ ਵੀ ਮੈਨੂੰ ਵਾਰ ਵਾਰ ਅਸ਼ੋਕ ਜੀ ਦੀ ਯਾਦ ਆਉਣਾ ਬਹੁਤ ਸੁਭਾਵਿਕ ਹੈ।
1: ਅਸ਼ੋਕ ਜੀ ਦੇ ਬਾਰੇ ਇੰਜੀ ਕਿਤਨੀ ਗੱਲ ਹਨ ਜਿਨ੍ਹਾਂ ਦੀ ਉਤਨੀ ਚਰਚਾ ਨਹੀਂ ਥਿੰਦੀ।
0: ਰਾਮ ਮੰਦਿਰ ਅੰਦੋਲਨ ਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਭੇਦਭਾਵ ਤੇ ਵਿਸ਼ਮਤਾ ਦੇ ਖਿਲਾਫ਼ ਵੀ ਇਕ ਵੱਡੀ ਲੜਾਈ ਲੜੀ ਹੈ। ਉਨ੍ਹਾਂ ਦਾ ਜਨਮ ਇਕ ਬੇਹੱਦ ਸਮਰਥ ਪਰਿਵਾਰ ਵਿਚ ਥਿਆ ਹੈ। ਉਨ੍ਹਾਂ ਦੇ ਪਿਤਾ ਇਕ ਸਿਵਲ ਸੇਵਾ ਅਧਿਕਾਰੀ ਹਨ। ਉਨ੍ਹਾਂ ਦੇ ਭੈਣੇ ਵੀ ਅਧਿਕਾਰ ਲੋਕਾਂ ਵੱਡੇ ਵੱਡੇ ਪਦਾਂ ਤੇ ਰਹੇ। ਉਹ ਖੁਦ ਵੀ IIT BHU ਤੋਂ ਗ੍ਰੈਜੂਏਟ ਹਨ, ਲੇਕਿਨ ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਨੇ ਸਮਾਜ ਦੇ ਸੰਸਕ੍ਰਿਤੀ ਲਈ ਆਪਣਾ ਜੀਵਨ ਸਮਰਪਿਤ ਕੀਤਾ। ਅਜੋ ਜੀ ਮਹਾਨ ਲੋਕਾਂ ਦੀ ਪਛਾਣ ਹੁੰਦੀ ਹੈ। ਅੱਜ ਮੈਂ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਮੌਕੇ ਤੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਦੀ ਤਰਫੋਂ ਉਨ੍ਹਾਂ ਨੂੰ ਨਮਨ ਕਰਦਾ ਹਾਂ, ਮੋਦੀ ਤਰਫੋਂ ਭਾਵਪੂਰਨ ਸ਼ਰਧਾਂਜਲੀ ਦਿੰਦਾ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਸਾਲ ਦੀ ਸ਼ੁਰੂਆਤ ਅਸਾਂ ਸਵਾਭਿਮਾਨ ਦੇ ਇਕ ਮਹਾਂਪਰਵ ਦੇ ਨਾਲ ਕੀਤੀ ਹੈ। ਇਹ ਪਰਵ ਹੈ ਸੋਮਨਾਥ ਸਵਾਭਿਮਾਨ ਪਰਵ। ਅੱਜ ਤੋਂ 1000 ਸਾਲ ਪਹਿਲੇ 1026 ਵਿਚ ਮੁਹੰਮਦ ਗਜਨੀ ਨੇ ਪਹਿਲੀ ਵਾਰ ਸੋਮਨਾਥ ਮੰਦਿਰ ਨੂੰ ਵਿਧਵੰਸ ਕੀਤਾ ਹੈ, ਲੇਕਿਨ ਜਿਹੜੇ ਲੋਕ ਸੋਮਨਾਥ ਮੰਦਿਰ ਨੂੰ ਤੋੜ ਕੇ ਭਾਰਤ ਦੀ ਪਛਾਣ ਮਿਟਾਉਣ ਆਏ ਹਨ, ਅੱਜ ਉਨ੍ਹਾਂ ਦਾ ਕੋਈ ਵਜੂਦ ਨਹੀਂ ਰਹਿ ਗਏ। ਤੇ ਸੋਮਨਾਥ ਮੰਦਿਰ ਪੂਰੀ ਭਵਿਅਤਾ ਦੇ ਨਾਲ ਵਿਸ਼ਾਲ ਸਮੁੰਦਰ ਦੇ ਕਿਨਾਰੇ ਭਾਰਤ ਤੋਂ ਅੰਮ੍ਰਿਤਾ ਦਾ ਆਸ਼ੀਰਵਾਦ ਦਿੰਦਾ ਪਏ। ਇਸ ਲਈ ਅਸਾਂ ਪੂਰੇ ਗਰਵ ਦੇ ਨਾਲ ਇਸ ਸਾਲ ਸੋਮਨਾਥ ਮੰਦਿਰ ਸਵਾਭਿਮਾਨ ਪਰਵ ਮਨਾਇਆ। ਸਾਥੀਓ, ਇਹ ਚਰਚਾ ਮੈਂ ਅੱਜ ਮਨ ਦੀ ਗੱਲ ਵਿਚ ਮਨਾ ਕਿਉਂ ਕਰਦਾ ਪਿਆ ਹਾਂ, ਇਸ ਦੀ ਇਹ ਖਾਸ ਵਜ੍ਹਾ ਹੈ। 1026 ਦੇ ਵਿਚ ਜਦੋਂ ਗਜਨੀ ਦੇ ਦੁਆਰਾ ਸੋਮਨਾਥ ਮੰਦਿਰ ਵਿਧਵੰਸ ਥਿਆ ਹੈ, ਇਸ ਸਾਲ ਗੁਜਰਾਤ ਦੇ ਮੋਢੇਰਾ ਵਿਚ ਪ੍ਰਸਿੱਧ ਸੂਰਿਆ ਮੰਦਿਰ ਤੇ ਵੀ ਹਮਲਾ ਥਿਆ ਹੈ, ਉਸ ਨੂੰ ਵੀ ਤੋੜ ਦਿੱਤਾ ਗਿਆ ਹੈ। ਯਾਨੀ ਮੋਢੇਰਾ ਮੰਦਿਰ ਵਿਧਵੰਸ ਨੂੰ ਵੀ ਇਹ ਸਾਲ 1000 ਸਾਲ ਥੀ ਗਏ ਹਨ। ਜਦੋਂ ਕਿ ਉਸ ਮੰਦਿਰ ਦਾ ਨਿਰਮਾਣ ਬਣੇ ਕੁਲ ਸਿਰਫ ਇੱਕ ਸਾਲ ਥੀਆ ਹੈ। 1025 ਵਿਚ ਮੰਦਿਰ ਦਾ ਨਿਰਮਾਣ ਰਾਜਾ ਭੀਮ ਦੇਵ ਨੇ ਕਰਵਾਇਆ ਹੈ। ਸਾਥੀਓ, ਤੁਸੀਂ ਉਸ ਕਾਲਖੰਡ ਦੇ ਬਾਰੇ ਸੋਚੋ ਜਦੋਂ ਇੰਨਾ ਵੱਡਾ ਆਕਰਮਣ ਥੀਆ ਹੋਵੇ।

ਮਾਰਿਆ ਗਿਆ। ਅੱਜ ਇਸ ਪ੍ਰੋਗਰਾਮ ਦੀ ਵਜ੍ਹਾ ਦੇ ਨਾਲ ਪਿਗਮੀ ਰੋਗ ਦੀ ਗਿਣਤੀ 190 ਤੋਂ ਜ਼ਿਆਦਾ ਥੀ ਗਈ ਹੈ। ਸਾਥੀਓ, ਪ੍ਰਕਿਰਤੀ ਦੇ ਨਾਲ ਸਾਡਾ ਰਿਸ਼ਤਾ ਸਿਰਫ ਉਹਨੂੰ ਸੰਬੰਧ ਤੋੜੀ ਸੀਮਿਤ ਕਹਿਣੀ। ਕਈ ਵਾਰ ਅਸਾਂ ਪ੍ਰਕਿਰਤੀ ਤੋਂ ਸੰਭਾਲਦੇ ਹਾਂ ਤੇ ਉਹ ਪ੍ਰਕਿਰਤੀ ਸਾਡੇ ਜੀਵਨ ਵਿਚ ਸਾਰ ਬਲ ਪਾਉਂਦੀ ਹੈ। ਪੱਛਮ ਬੰਗਾਲ ਦੇ ਸੁੰਦਰ ਬਨ ਵਿਚ ਕੁਝ ਤ੍ਰਿਮਤੀਆਂ ਇਸ ਰਿਸ਼ਤੇ ਦੀ ਪ੍ਰੇਰਕ ਮਿਸਾਲ ਪੇਸ਼ ਕਰਨੀ ਪਈ ਹਨ। ਜਾਰਖਾਲੀ ਦੀ ਇਹ ਤ੍ਰਿਮਤੀਆਂ ਮੈਨਗਰੋਵ ਦੇ ਜੰਗਲ ਕੋਲ ਤਿਆਰ ਕਰਨੀਆਂ ਪਈਆਂ। ਇਨ੍ਹਾਂ ਚ ਜ਼ਿਆਦਾਤਰ ਉਹ ਤ੍ਰਿਮਤੀਆਂ ਹਨ ਜਿਨ੍ਹਾਂ ਦੇ ਗੋਡ ਦੀ ਟਾਇਰ ਅਟੈਕ ਵਿਚ ਜਾਨ ਚਲੀ ਗਈ ਆਈ। ਗੋਟ ਨੂੰ ਖੋਵਣ ਦੇ ਬਾਅਦ ਉਨ੍ਹਾਂ ਨੂੰ ਸੁੰਦਰ ਬਨ ਵਿਚ ਹੀ ਅਜੀਵਿਕ ਦਾ ਸਹਾਰਾ ਵੀ ਮਿਲਿਆ। ਉਨ੍ਹਾਂ ਦੇ ਲਾਏ ਗਏ ਮੈਨਗਰੋਵ ਅੱਜ ਗਾਂ ਕਿਤੇ ਇਕ ਪ੍ਰਾਕਿਰਤਿਕ ਸੁਰੱਖਿਆ ਕਵਚ ਬਣ ਗਏ ਹਨ ਤੇ ਇਨ੍ਹਾਂ ਨੂੰ ਲਗਾਉਣ ਦੇ ਨਾਲ ਇਨ੍ਹਾਂ ਤ੍ਰਿਮਤੀਆਂ ਦੀ ਕਮਾਈ ਵੀ ਥਿੰਦੀ ਪਈ ਏ। ਸਾਥੀਓ, ਅਸਾਂ ਪਰਿਆਵਰਨ ਨੂੰ ਸਹਿਜਣਾ, ਪ੍ਰਕਿਰਤੀ ਦੇ ਸੰਤੁਲਨ ਦਾ ਸਨਮਾਨ ਕਰਨਾ ਤੇ ਉਸ ਦੀ ਵਿਵਿਧਤਾ ਨੂੰ ਸੁਰੱਖਿਅਤ ਰੱਖਣਾ ਸਾਡਾ ਹਰ ਇੰਜਾ ਯਤਨ ਭਵਿਸ਼ਯ ਦੀ ਪੀੜੀਆਂ ਕਿਤੇ ਪ੍ਰਤੀ ਸਾਡੀ ਜਿੰਮੇਵਾਰੀ ਏ। ਮੇਰੇ ਪਿਆਰੇ ਦੇਸ਼ ਵਾਸੀਓ, ਹਾਲ ਹੀ ਇਸ ਦੇਸ਼ ਦੇ ਲੱਖਾਂ ਯੁਵਾਓ ਨੇ ਨਸ਼ੇ ਦੇ ਖਿਲਾਫ਼, ਡਰਗ ਦੇ ਖਿਲਾਫ਼ ਇਕ ਬਹੁਤ ਮਹੱਤਵਪੂਰਨ ਸੰਘਰਸ਼ ਕੀਤਾ ਹੈ। ਯੁਵਾਓ ਨੇ ਖੁਦ ਵੀ ਨਸ਼ੇ ਤੋਂ ਦੂਰ ਰਹਿਣ ਦੀ ਪ੍ਰਤਿਗਿਆ ਕੀਤੀ ਏ ਤੇ ਸੰਦੇਸ਼ ਨੂੰ ਦੂਜਿਆਂ ਤੋੜੀ ਪਹੁੰਚਾਉਣ ਦੀ ਜਿੰਮੇਵਾਰੀ ਵੀ ਕੀਤੀ ਏ। ਇਹ ਸਭ ਕੁਝ ਹੋ ਰਿਹਾ ਹੈ ਨਸ਼ਾ ਮੁਕਤ ਯੁਵਾ ਅਭਿਆਨ ਦੇ ਤਹਿਤ। ਇਹ ਅਭਿਆਨ ਸੋ ਹਫ਼ਤੇ ਤੋੜੀ ਚੱਲ ਸੀ। ਇਸ ਵਿਚ ਮਾਈ ਭਾਰਤ ਦੇ ਵਲੰਟੀਅਰ ਸ਼ਾਮਿਲ ਹਨ। NSS ਦੇ ਨਾਲ ਜੁੜੇ ਸਾਡੇ ਯੁਵਾ ਵੀ ਇਸ ਦਾ ਹਿੱਸਾ ਹਨ। ਸਕੂਲ, ਕਾਲਜ ਦੇ ਵਿਸ਼ਵਵਿਦਿਆਲਿਆ ਵੀ ਨਾਲ ਆਏ ਹਨ ਤੇ ਬਹੁਤ ਸਾਰੇ ਸਮਾਜਿਕ ਤੇ ਅਧਿਆਤਮਿਕ ਸੰਸਥਾ ਵੀ ਇਸ ਦੇ ਨਾਲ ਜੁੜੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਹੀ ਦੇਸ਼ ਭਰ ਵਿਚ ਹਜ਼ਾਰਾਂ ਸੰਕਲਪ ਸਮਾਰੋਹ ਜਾਗਰੂਕ ਦੇ ਕਾਰਜਕ੍ਰਮ ਕੀਤੇ ਹਨ। ਸਾਥੀਓ, ਇਸ ਅਭਿਆਨ ਵਿਚ ਇਹ ਗੱਲ ਮੈਨੂੰ ਖਾਸ ਤੌਰ ਤੇ ਚੰਗੀ ਲੱਗੀ, ਨਸ਼ਾ ਮੁਕਤੀ ਦਾ ਸੰਦੇਸ਼। ਸਾਡੇ ਯੁਵਾ ਖੁਦ ਆਪਣੀ ਭਾਸ਼ਾ ਵਿਚ ਆਪਣੇ ਤਰੀਕੇ ਨਾਲ ਇਸ ਸੰਦੇਸ਼ ਨੂੰ ਅੱਗਾ ਵਧਾ ਰਹੇ ਹਨ। ਮੈਂ ਮਨ ਦੀ ਗੱਲ ਵਿਚ ਇਸ ਯੁਵਾ ਸਾਥੀਆਂ ਨੂੰ ਅਗਰਾਹ ਕੀਤਾ ਹੈ ਕਿ ਉਹ ਆਪਣੀ ਕ੍ਰੀਏਟਿਵਿਟੀ ਦੇ ਮਾਧਿਅਮ ਨਾਲ ਇਸ ਅਭਿਆਨ ਨਾਲ ਜੁੜਨ ਤੇ ਮੈਨੂੰ ਖੁਸ਼ੀ ਹੈ ਕਿ ਹਜ਼ਾਰਾਂ ਯੁਵਾ ਇਸ ਅਭਿਆਨ ਸੇ ਅੱਗੇ ਆਏ ਹਨ। ਮਾਈ ਭਾਰਤ ਤੇ ਐਂਥਮ, ਸਲੋਗਨ ਰਾਈਟਿੰਗ ਤੇ ਨੁੱਕੜ ਨਾਟਕ ਦੀਆਂ ਅਲੱਗ ਅਲੱਗ ਪ੍ਰਤੀਯੋਗਿਤਾਵਾਂ ਵੀ ਥਈਆਂ ਹਨ। ਇਹੀ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਸਾਡੇ ਯੁਵਾ ਹੈਸ਼ ਨਸ਼ਾ ਮੁਕਤ ਯੁਵਾ ਦੇ ਨਾਲ ਆਪਣਾ ਕ੍ਰੀਏਟਿਵ ਕੰਟੈਂਟ ਸਾਂਝਾ ਕਰਨ ਦੇ ਪਏ, ਯਾਨੀ ਸੰਦੇਸ਼ ਵੀ ਯੁਵਾ ਦੇ ਮਾਧਿਅਮ ਤੇ ਵੀ ਯੁਵਾ ਦਾ ਹੀ ਹੈ ਤੇ ਇਸ ਨੂੰ ਅੱਗੇ ਲੈ ਵੰਜਣ ਦੀ ਊਰਜਾ ਵੀ ਯੁਵਾਵਾਂ ਦੀ ਹੈ। ਆਉਣ ਵਾਲੇ ਡੀਆਂ ਵਿਚ ਇਸ ਅਭਿਆਨ ਦੇ ਤਹਿਤ ਹੈਲਥ ਚੈੱਕਅਪ ਤੇ ਧਿਆਨ ਤੇ ਸੀਵਰ ਜਿਹੀਆਂ ਗਤੀਵਿਧੀਆਂ ਵੀ ਥੀ ਸਨ। ਸਾਥੀਓ, ਜਲਦੀ ਹੀ ਸਾਡੇ ਬਹੁਤ ਸਾਰੇ ਪਰਵ ਤੇ ਤਿਉਹਾਰ ਵੀ ਆਉਣ ਵਾਲੇ ਹਨ। ਇਸ ਵਾਰੀ ਤਿਉਹਾਰਾਂ ਦੀ ਖੁਸ਼ੀਆਂ ਦੇ ਵਿਚ ਅਸਾਂ ਆਪਣੇ ਆਸ ਪਾਸ ਵੀ ਨਜ਼ਰ ਰੱਖੋ। ਕਦੇ ਕੋਈ ਯੁਵਾ ਕਿਸੇ ਗਲਤ ਆਦਤ ਵੱਲ ਵੱਧ ਰਿਹਾ ਹੈ ਤਾਂ ਉਸ ਦਾ ਨਾਲ ਗਾਲ ਕਰੋ। ਅਗਰ ਕੋਈ ਨਸ਼ੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦਾ ਸਾਥ ਦੇਵੋ। ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਦੇ ਇਸ ਸੰਕਲਪ ਨੂੰ ਅਸਾਂ ਸਾਂਝੇ ਮਿਲ ਕੇ ਅੱਗੇ ਵਧਾਓ। ਵੱਡੇ ਪਿਆਰੇ ਦੇਸ਼ ਵਾਸੀਓ, ਲਾਲ ਕਿਲੇ ਤੋਂ ਮੈਂ ਇਸ ਵਾਰੀ ਸਪੋਰਟਸ ਕਿਤੇ ਟੈਲੈਂਟ ਹੰਟ ਅਭਿਆਨ ਦਾ ਐਲਾਨ ਕੀਤਾ ਹੈ। ਭਾਰਤ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰਦਾ ਰਿਹਾ ਹੈ। ਇਸ ਕਿਤੇ ਗਾਵਾਂ ਤੇ ਕਸਬਿਆਂ ਤੋੜੀ ਪਹੁੰਚ ਕੇ ਸਪੋਰਟਿੰਗ ਟੈਲੈਂਟ ਨੂੰ ਲੱਭਣਾ ਜ਼ਰੂਰੀ ਹੈ। ਉਹ ਹੀ ਕੁਝ ਐਸੇ ਲੋਕ ਵੀ ਹਨ ਜਿਨ੍ਹਾਂ ਨੇ ਇਸ ਕੰਮ ਕਿਤੇ ਖੁਦ ਨੂੰ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਦਾ ਇਕ ਪੈਸ਼ਨ ਆਉਂਦਾ ਹੈ ਟੈਲੈਂਟ ਨੂੰ ਲੱਭਣਾ ਤੇ ਉਨ੍ਹਾਂ ਨੂੰ ਤਰਾਸ਼ਣਾ। ਸਾਡੇ ਪੰਜਾਬ ਵਿਚ ਇਹੋ ਕੰਮ ਰਜਿੰਦਰ ਸਿੰਘ ਜੀ ਕਰ ਰਹੇ ਹਨ। ਰਜਿੰਦਰ ਸਿੰਘ ਜੀ ਐਸੇ ਇਕ ਵਿਅਕਤੀ ਹਨ ਜਿਨ੍ਹਾਂ ਦੇ ਨਾਮ ਵਿਚ ਸੀਨੀਅਰ ਵੀ ਜੁੜਿਆ ਹੋਇਆ ਹੈ। ਉਹ 1980 ਦੇ ਓਲੰਪਿਕ ਵਿਚ ਹਾਕੀ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਹਨ। 1982 ਦੇ ਵਰਲਡ ਕੱਪ ਵਿਚ ਛਾਏ ਰਹੇ ਹਨ। 2001 ਵਿਚ ਭਾਰਤ ਦੇ ਪਹਿਲੀ ਵਾਰੀ ਮੈਨਜ ਜੂਨੀਅਰ ਵਰਲਡ ਕੱਪ ਦਾ ਖਿਤਾਬ ਜਿੱਤਿਆ ਹੈ। ਉਹਨੇ ਵੀ 2003 ਵਿਚ ਦੇਸ਼ ਨੇ ਸੀਨੀਅਰ ਏਸ਼ੀਆ ਕੱਪ ਟਾਈਟਲ ਦੇ ਕਬਜ਼ਾ ਕੀਤਾ ਹੈ। ਇਨ੍ਹਾਂ ਦੋਵਾਂ ਹੀ ਟੂਰਨਾਮੈਂਟ ਵਿਚ ਉਹ ਕੋਚ ਦੀ ਭੂਮਿਕਾ ਵਿਚ ਰਹੇ ਹਨ। ਹੁਣ ਉਹ ਰਾਉਂਡ ਗਲਾਸ ਹਾਕੀ ਅਕਾਦਮੀ ਦੇ ਜ਼ਰੀਏ ਆਪਣੇ ਪੈਸ਼ਨ ਨੂੰ ਅੱਗੇ ਗਿਣ ਕੇ ਵਧਦੇ ਪਏ ਹਨ। ਉਨ੍ਹਾਂ ਦੇ ਯਤਨਾਂ ਨਾਲ ਗਾਂ ਵਿਚ ਨਵੀਂ ਹਾਕੀ ਐਸਟ੍ਰੋ ਟਰਫ ਵਿਛਾਈ ਜਾਂਦੀ ਪਈ ਹੈ। ਅਜਿੰਦਰ ਜੀ ਦਾ ਫੋਕਸ ਇਕਦਮ ਸਾਫ਼ ਹੈ, ਇੰਜੇ ਗਾਂ ਵਿਚ ਬੱਚਿਆਂ ਦੀ ਪਹਿਚਾਣ ਕਰਨਾ ਜਿੱਥੇ ਬਿਹਤਰੀਨ ਕੋਚਿੰਗ ਦੀ ਸੁਵਿਧਾ ਘੱਟ ਹੈ। ਇਹੋ ਜਿਹੇ ਯਤਨਾਂ ਦੇ ਨਾਲ ਕਈ ਖਿਡਾਰੀ ਭਾਰਤ ਦੇ ਜੂਨੀਅਰ ਤੇ ਸੀਨੀਅਰ ਲੈਵਲ ਤੇ ਆਪਣੀ ਜਾ ਬਣਾਉਂਦੇ ਪਏ ਹਨ। ਰਜਿੰਦਰ ਸਿੰਘ ਜੀ ਦੇ ਇਸ ਸਮਰਪਣ ਦੀ ਜਿੱਤੀ ਵੀ ਤਰੀਫ਼ ਕੀਤੀ ਵਜੇ ਘੱਟ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਆਉਣਾ ਅਸਾਂ ਸਭੇ ਕਿਤੇ ਬਹੁ ਜਾਣਿਆ ਪਛਾਣਾ ਹੈ। ਬਹੁਤ ਸਾਰੇ ਘਰਾਂ ਚ ਇਹਦੇ ਨਾਲ ਅਚਾਰ ਤੇ ਮੁਰੱਬੇ ਦਾ ਇਸਤੇਮਾਲ ਕਹਿੰਦਾ ਹੈ। ਬਹੁਤ ਸਾਰੇ ਲੋਕ ਆਉਣਾ ਦਾ ਜੂਸ ਪਸੰਦ ਕਰਦੇ ਹਨ ਤੇ ਸਰਦੀਆਂ ਚ ਚਰਨ ਪ੍ਰਾਪਤ ਸਾਡੀ ਰੋਜ਼ਮਰਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਪੈਂਦਾ ਹੈ। ਸਾਡੇ ਵੱਡੇ ਬਜ਼ੁਰਗ ਤੇ ਪੀੜੀਆਂ ਤੋਂ ਆਉਣੇ ਦੇ ਗੁਣ ਦੇ ਬਾਰੇ ਦੱਸਦੇ ਹਨ। ਸਾਥੀਓ, ਇਹ ਆਉਣਾ ਅੱਜ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਨਵੀਂ ਸੰਭਾਵਨਾਏ ਦਾ ਜ਼ਰੀਆ ਬਣ ਰਿਹਾ ਹੈ। ਪ੍ਰਤਾਪਗੜ੍ਹ ਤੇ ਆਉਣੇ ਦਾ ਬਹੁਤ ਪੁਰਾਣਾ ਰਿਸ਼ਤਾ ਹੈ। ਪੀੜੀਆਂ

ਤੋਂ ਇੱਥਾਂ ਦੇ ਕਿਸਾਨ ਆਂਵਲੇ ਦੀ ਖੇਤੀ ਕਰਦੇ ਆਏ ਹਨ। ਆਂਵਲੇ ਨੇ ਪ੍ਰਤਾਪਗੜ੍ਹ ਨੂੰ ਇੱਕ ਮਜ਼ਬੂਤ ਪਛਾਣ ਦਿੱਤੀ ਹੈ ਤੇ ਹੁਣ ਇਹੋ ਪੁਰਾਣੀ ਪਛਾਣ ਇੱਥੇ ਦੇ ਕਿਸਾਨਾਂ ਤੇ ਤ੍ਰਿਮਤਿਆਂ ਕਿੱਤੇ ਨਵੇਂ ਮੌਕੇ ਗਿਣ ਕੇ ਆਈ ਹੈ। ਵਨ ਡਿਸਟ੍ਰਿਕਟ ਵਨ ਪ੍ਰੋਡਕਟ ਯਾਨੀ ODOP ਦੇ ਜ਼ਰੀਏ ਇੱਥਾਂ ਆਂਵਲੇ ਨਾਲ ਜੁੜੇ ਮਕਾਮੀ ਕਾਰੋਬਾਰੀਆਂ ਨੂੰ ਵਧਾਵਾ ਮਿਲਿਆ ਹੈ। ਅੱਜ ਪ੍ਰਤਾਪਗੜ੍ਹ ਚ ਆਂਵਲਾ ਪ੍ਰੋਸੈਸਿੰਗ ਦੇ ਨਾਲ ਜੁੜੀ ਲਗਭਗ 100 ਯੂਨਿਟਸ ਕੰਮ ਕਰਦੇ ਪਏ ਹਨ ਤੇ ਹਿੰਦੇ ਚ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਤ੍ਰਿਮਤੀਆਂ ਦੀ ਵੀ ਵੱਡੀ ਭੂਮਿਕਾ ਨਿਭਾਉਂਦੀ ਪਈ ਹਨ। ਇਹ ਜਿਹਾ ਇੱਕ ਸਮੂਹ ਹੈ ਦੇਵਗੜ੍ਹ ਕਮਾਸੀ ਪਿੰਡ ਦਾ। ਸਵਿਤਰੀ ਫੁੱਲੇ ਸੈਲਫ ਹੈਲਪ ਗਰੁੱਪ, ਇਹਦੇ ਨਾਲ ਜੁੜੀ ਤ੍ਰਿਮਤੀਆਂ ਆਂਵਲੇ ਨਾਲ ਕੈਂਡੀ, ਮੁਰੱਬਾ ਤੇ ਜੂਸ ਬਣਾ ਰਹੀਆਂ ਹਨ। ODOP ਦੇ ਤਹਿਤ ਨਵੇਂ ਬਾਜ਼ਾਰਾਂ ਤੱਕ ਪਹੁੰਚਣ ਵਧਾਉਣ ਨਾਲ ਉਨ੍ਹਾਂ ਦੀ ਆਮਦਨੀ ਚ ਵੀ ਵਾਧਾ ਥਿਆ ਹੈ। ਇਵੇਂ ਹੀ ਇਕ ਪਿੰਡ ਚ ਵਿੰਨੇ ਵਾਜਨੀ ਸੈਲਫ ਹੈਲਪ ਗਰੁੱਪ ਹੈ। ਇਸ ਗਰੁੱਪ ਦੀ ਤ੍ਰਿਮਤੀਆਂ ਆਂਵਲੇ ਦਾ ਅਚਾਰ, ਡਾਇਜੈਸਟਿਵ ਪਾਊਡਰ ਤੇ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰਨ ਦੀ ਮੰਗ। ਇਨ੍ਹਾਂ ਤ੍ਰਿਮਤੀਆਂ ਨੂੰ ਪ੍ਰੋਸੈਸਿੰਗ ਕੀਤੇ ਮਸ਼ੀਨਰੀ ਮਿਲੀ, ਲੋਨ ਦੀ ਸੁਵਿਧਾ ਮਿਲੀ, ਮੁਕਾਮੀ ਵਪਾਰ ਮੇਲੇ ਨਾਲ ਜੁੜਨ ਦਾ ਮੌਕਾ ਵੀ ਮਿਲਿਆ ਤੇ ਦੇਦੇ ਦੇਦੇ ਉਨ੍ਹਾਂ ਦੀ ਆਮਦਨੀ ਕਾਫੀ ਵੱਧ ਗਈ। ਸਾਥੀਓ, ਸਾਡੇ ਦੇਸ਼ ਦੇ ਹਰ ਖੇਤਰ ਚ ਇਹੋ ਜਿਹੀ ਕੋਈ ਨਾ ਕੋਈ ਖੂਬੀ ਜ਼ਰੂਰ ਹੈ। ਕਿੱਥਾ ਕੋਈ ਖਾਸ ਹੱਲ ਹੈ, ਕਿੱਥਾ ਕੋਈ ਪਾਰੰਪਰਿਕ ਕਲਾ ਹੈ ਤੇ ਕਿੱਥਾ ਕੋਈ ਅਜੂਬਾ ਹੁਨਰ ਹੈ। ਵਨ ਡਿਸਟ੍ਰਿਕਟ ਵਨ ਪ੍ਰੋਡਕਟ ਇਹਨਾਂ ਖੂਬੀਆਂ ਨੂੰ ਅੱਗੇ ਵਧਾਉਣ ਦੀ ਮੁਹਿੰਮ ਹੈ। ਸਾਡਾ ਯਤਨ ਇਹੋ ਹੋਣਾ ਚਾਹੀਦਾ ਹੈ ਕਿ ਸਾਡੇ ਗਾਂਵ ਤੇ ਛੋਟੇ ਸ਼ਹਿਰਾਂ ਦੀ ਪਛਾਣ ਸਿਰਫ ਲੋਕਲ ਬਾਜ਼ਾਰ ਤੱਕ ਸੀਮਿਤ ਨਾ ਰਹੇ। ਦੇਸ਼ ਦੇ ਦੂਜਿਆਂ ਹਿੱਸਿਆਂ ਤੋੜੀ ਪਹੁੰਚਣ ਤੇ ਦੁਨੀਆਂ ਦੇ ਬਾਜ਼ਾਰਾਂ ਤੋੜੀ ਵੀ ਪਹੁੰਚਣ। ਇਸ ਨਾਲ ਵੋਕਲ ਫੋਰ ਲੋਕਲ ਅਭਿਆਨ ਤੋਂ ਵੀ ਬਲ ਮਿਲਦਾ ਹੈ। ਇਹ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਪ੍ਰੇਰਣਾ ਦਿੰਦਾ ਹੈ। ਆਉਣ ਵਾਲੇ ਤਿਉਹਾਰਾਂ ਵਿਚ ਵੀ ਸਾਨੂੰ ਵੋਕਲ ਫੋਰ ਲੋਕਲ ਵਾਲੇ ਮੰਤਰ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਮੇਰੇ ਪਿਆਰੇ ਦੇਸ਼ ਵਾਸੀਓ, ਸਤੰਬਰ ਦਾ ਇਹ ਮਹੀਨਾ ਕੁਪੋਸ਼ਣ ਦੇ ਲੜਾਈ ਨੂੰ ਸਮਰਪਿਤ ਹੈ। ਪੋਸ਼ਣ ਮਾਹ ਵਿਚ ਅਲੱਗ ਅਲੱਗ ਖੇਤਰਾਂ ਨਾਲ ਜੁੜੇ ਲੋਕ ਤੇ ਸੰਸਥਾਵਾਂ ਵਿਚ ਦੇ ਕੰਮ ਕੀਤੇ ਇਕੱਠੇ ਆਉਂਦੀਆਂ ਹਨ। ਕੁਪੋਸ਼ਣ ਦਾ ਮੁਕਾਬਲਾ ਕਰਨ ਕੀਤੇ ਇਸ ਸਾਲ ਕਈ ਸਰਾਹਣੀਆਂ ਪਹਿਲ ਕੀਤੀਆਂ ਗਈਆਂ ਹਨ। ਛੱਤੀਸਗੜ੍ਹ ਨੇ ਹਰ ਘਰ ਮੁਨਗਾ ਘਰ ਘਰ ਮੁਨਗਾ ਇਹ ਅਭਿਆਨ ਸ਼ੁਰੂ ਕੀਤਾ ਹੈ। ਇਸ ਵਿਚ ਲੋਕਾਂ ਨੂੰ ਪੌਸ਼ਟਿਕ ਮੁਨਗਾ ਯਾਨੀ ਮੋਰਿੰਗਾ ਨੂੰ ਆਪਣੇ ਖਾਣ ਪਾਣ ਵਿਚ ਸ਼ਾਮਿਲ ਕਰਨ ਕੀਤੇ ਉਤਸ਼ਾਹਿਤ ਕੀਤਾ ਜਾਂਦਾ ਪਿਆ ਹੈ। ਗੁਜਰਾਤ ਨੇ ਵੀ ਵਾਂਗੀ ਸਬਜ਼ਾ ਯਾਨੀ ਮਿਲਟਸ ਤੋਂ ਬਣੇ ਵਿਅੰਜਨਾਂ ਦੀ ਪ੍ਰਤੀਯੋਗਿਤਾ ਸ਼ੁਰੂ ਕੀਤੀ ਹੈ। ਇਸ ਪਹਿਲ ਦੇ ਜ਼ਰੀਏ ਸਸਤੇ ਤੇ ਪੌਸ਼ਟਿਕ ਸਥਾਨੀ ਖਾਣ ਪਾਣ ਨੂੰ ਬਢਾਵਾ ਦਿੱਤਾ ਜਾ ਰਿਹਾ ਹੈ। ਹੁਣ ਤੋੜੀ 2 ਲੱਖ ਤੋਂ ਜ਼ਿਆਦਾ ਲੋਕ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਚੁੱਕੇ ਹਨ। ਮਹਾਰਾਸ਼ਟਰ ਵੀ ਇਸ ਦਿਸ਼ਾ ਵਿਚ ਸਰਾਹਨੀ ਪ੍ਰਯਾਸ ਕਰ ਰਿਹਾ ਹੈ। ਉੱਥੇ ਅਧਿਆਪਕ, ਆਂਗਨਵਾੜੀ ਕਾਰਿਆਕਰਤਾ ਤੇ ਬੱਚਿਆਂ ਦੇ ਮਾਤਾ ਪਿਤਾ ਜਾਗਰੂਕਤਾ ਅਭਿਆਨ ਨਾਲ ਜੁੜੇ ਹੋਏ ਹਨ। ਮਿਜ਼ੋਰਮ ਵਿਚ ਵੀ ਇਹੀ ਸਾਲ ਲੋਕਾਂ ਨੇ ਮਿਲ ਕੇ ਪੋਸ਼ਣ ਵਾਟਿਕਾਵਾਂ ਦੀ ਦੇਖਭਾਲ ਕੀਤੇ ਇੱਕ ਅਭਿਆਨ ਸ਼ੁਰੂ ਕੀਤਾ ਹੈ। ਇਹ ਮਿਜ਼ੋ ਸਮਾਜ ਦੇ ਤਨੋ ਮੱਡ ਜਨਾ ਦੀ ਪਰੰਪਰਾ ਦੇ ਅਨੁਰੂਪ ਹੈ। ਇਸ ਦਾ ਅਰਥ ਹੈ ਨਿਸਵਾਰਥ ਸੇਵਾ ਤੇ ਦੂਜਿਆਂ ਦੀ ਮਦਦ ਵਿਚ ਹਮੇਸ਼ਾ ਅੱਗੇ ਰਹਿਣਾ। ਇਹ ਯਤਨ ਬੇਹੱਦ ਸਰਾਹਨੀਆ ਹਨ। ਮੈਨੂੰ ਆਂਗਨਵਾੜੀ ਕੇਂਦਰਾਂ ਨਾਲ ਜੁੜੇ ਉਹਨਾਂ ਸਾਰੇ ਲੋਕਾਂ ਤੇ ਹੀ ਗਰਵ ਹੈ ਜਿਹੜੇ ਇਸ ਦੀ ਪਹਿਲ ਦਾ ਹਿੱਸਾ ਬਣ ਰਹੇ ਹਨ। ਇਹ ਆਂਗਨਵਾੜੀ ਕੇਂਦਰ ਹੁਣ ਪੋਸ਼ਣ ਟਰੈਕਰ ਨਾਲ ਡਿਜੀਟਲੀ ਜੁੜ ਗਏ ਹਨ ਤੇ ਇਸ ਦੇ ਕਰੀਬ 9 ਕਰੋੜ ਲਾਭਾਰਥੀ ਇਸ ਵਿਚ ਰਜਿਸਟਰਡ ਥੀ ਚੁੱਕੇ ਹਨ। ਇਸ ਨਾਲ ਬੱਚੇ ਗਰਭਵਤੀ ਤ੍ਰਿਮਤੀ ਸਿਸਟਮ ਪਾਲ ਕਰਾਉਣ ਵਾਲੀ ਮਾਤਾਵਾਂ ਦੀ ਬਿਹਤਰ ਦੇਖਭਾਲ ਸੰਭਵ ਥਈ ਹੈ। ਸਾਨੂੰ ਕੁਪੋਸ਼ਣ ਦੇ ਖਿਲਾਫ਼ ਇਹ ਲੜਾਈ ਨੂੰ ਇਸੇ ਤਰ੍ਹਾਂ ਅੱਗੇ ਲੈ ਕੇ ਵਜਣਾ ਹੈ। ਸਾਨੂੰ ਆਪਣੇ ਸਮਾਜ ਨੂੰ ਕੁਪੋਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ। ਸਾਥੀਓ, ਅਸਾਂ ਸਭੇ ਨੇ ਇਸ ਮਹੀਨੇ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਗਣੇਸ਼ ਉਤਸਵ ਮਨਾਇਆ ਹੈ। ਦੇਸ਼ ਬਾਰੇ ਚ ਪੂਰੇ ਭਗਤੀ ਭਾਵ ਨਾਲ ਗਣਪਤੀ ਬਾਪਾ ਦਾ ਸਵਾਗਤ ਕੀਤਾ ਗਿਆ। ਇਹ ਸਾਨੂੰ ਪਾਵਨ ਅਵਸਰ ਪੂਰੇ ਵਾਤਾਵਰਣ ਨੂੰ ਉਮੰਗ ਤੇ ਉਲਾਸ ਨਾਲ ਭਰ ਦਿੰਦਾ ਹੈ। ਸਾਥੀਓ, ਵਿਘਨ ਹਰਤਾ ਭਗਵਾਨ ਸ਼੍ਰੀ ਗਣੇਸ਼ ਗਿਆਨ ਬੁੱਧੀ ਤੇ ਸ਼ੁਭ ਕਾਰਿਆਂ ਦੇ ਆਰੰਭ ਦਾ ਪ੍ਰਤੀਕ ਹੈ। ਉਨ੍ਹਾਂ ਦੇ ਪ੍ਰਤੀ ਅਗਾਧ ਸ਼ਰਧਾ ਸਿਰਫ ਭਾਰਤ ਚ ਹੀ ਨਹੀਂ ਤੇ ਜਿਵੇਂ ਸ੍ਰੀ ਮਾਨ ਪੈਂਤੌਨ ਥਿਰਖਾ ਨੋਨ ਜੀ ਉਨ੍ਹਾਂ ਦੀ ਗਾਲ ਗਿਣ ਗਿਣੋ ਉਹ ਉਵੇਂ ਹੀ ਥਾਈਲੈਂਡ ਦੇ ਹਨ। ਉੱਥੇ ਭਗਵਾਨ ਸ਼੍ਰੀ ਗਣੇਸ਼ ਦੀ ਪੂਜਾ ਫਿਕਾ ਨੇਤ ਦੇ ਰੂਪ ਵਿਚ ਕੀਤੀ ਜਾਂਦੀ ਹੈ। ਜਦੋਂ ਉਹ 19 ਸਾਲ ਦੇ ਹਨ ਤਦੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਭਗਵਾਨ ਸ਼੍ਰੀ ਗਣੇਸ਼ ਦੀ ਇਕ ਫੋਟੋ ਭੇਟ ਕੀਤੀ ਹੈ। ਇੱਕ ਉਨ੍ਹਾਂ ਨੂੰ ਅਦਭੁਤ ਭਗਤੀ ਜਗਰਤ ਥੀ। ਉਹ ਭਗਵਾਨ ਸ਼੍ਰੀ ਗਣੇਸ਼ ਨਾਲ ਜੁੜੀ ਪਰੰਪਰਾਵਾਂ ਦੇ ਅਧਿਐਨ ਵਿਚ 4 ਦਸ਼ਕਾਂ ਤੋਂ ਵੀ ਢੇਰ ਸਮਾਂ ਬਿਤਾ ਚੁੱਕੇ ਹਨ। ਉਨ੍ਹਾਂ ਭਾਰਤ ਦੇ ਨੇਪਾਲ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਹੈ। ਮਹਾਰਾਸ਼ਟਰ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਵ ਰਿਹਾ ਹੈ। ਅਸ਼ਟ ਵਿਨਾਇਕ ਪਰੰਪਰਾ ਦੇ ਬਾਰੇ ਚ ਜਾਣਨ ਦੇ ਬਾਅਦ ਉਹ ਕਈ ਵਾਰ ਇੱਥੇ ਹੀ ਆ ਚੁੱਕੇ ਹਨ। ਉਨ੍ਹਾਂ ਦੇ ਯਤਨਾਂ ਦੇ ਨਾਲ ਥਾਈਲੈਂਡ ਦੇ ਸ਼ਰਧਾਲੂ ਦੇ ਵਿਚ ਵੀ ਅਸ਼ਟ ਵਿਨਾਇਕ ਯਾਤਰਾ ਲੋਕਪ੍ਰਿਯ ਥੀ ਗਈ ਹੈ। ਸਾਲ 2002 ਵਿਚ ਉਨ੍ਹਾਂ ਨੇ ਉੱਤਰੀ ਥਾਈਲੈਂਡ ਦੇ ਚਿਆਂਗ ਮਾਈ ਵਿਚ ਗਣੇਸ਼ ਹਿਮਾਲ ਮਿਊਜ਼ੀਅਮ ਦੀ ਸਥਾਪਨਾ ਕੀਤੀ। ਅੱਜ ਇਸ ਵਿਚ 10,000 ਤੋਂ ਜ਼ਿਆਦਾ ਗਣੇਸ਼ ਪ੍ਰਤਿਮਾਵਾਂ ਹਨ। ਮਿਊਜ਼ੀਅਮ ਵਿਚ ਉਨ੍ਹਾਂ ਭਗਤਾਂ ਕੀਤੇ ਅਸ਼ਟ ਵਿਨਾਇਕ ਦੀ ਪ੍ਰਤਿਮਾ ਵੀ ਮੌਜੂਦ ਹਨ ਜਿਹੜੇ ਭਾਰਤ ਨਹੀਂ ਆ ਸਕਦੇ ਹਨ।
ਇੱਥੇ ਹਰਿਦੁਆਰ ਸਵੇਰੇ ਕਰੀਬ 10 ਵਜੇ

ਸਾਥੀਓ ਮਨ ਦੀ ਗੱਲ ਦੇ ਹਰ ਐਪੀਸੋਡ ਦੇ ਬਾਅਦ ਨੇਕੂ ਅਨੇਕ ਵਿਸ਼ਿਆਂ ਦੇ ਤੁਹਾਡੇ ਸੰਦੇਸ਼ ਮਿਲਦੇ ਰਹਿੰਦੇ ਹਨ। ਤੁਸੀਂ ਇਸ ਤਰ੍ਹਾਂ ਪ੍ਰੇਰਨਾ ਭਰੀਆਂ ਗੱਲਾਂ ਭੇਜਦੇ ਰਹੋ। ਜਦੋਂ ਤੁਸੀਂ ਆਪਣੇ ਆਸ ਪਾਸ ਹੋ ਰਹੇ ਇੰਜੇ ਯਤਨਾਂ ਦੀ ਸਰਾਹਨਾ ਕਰਦੇ ਹੋ ਤਾਂ ਉਨ੍ਹਾਂ ਦਾ ਉਤਸ਼ਾਹ ਹੋਰ ਵਧਦਾ ਹੈ। ਮਨ ਦੀ ਗੱਲ ਦੇ ਮਾਧਿਅਮ ਨਾਲ ਉਨ੍ਹਾਂ ਦੇ ਬਾਰੇ ਜਾਣਕਾਰ ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਵੀ ਪ੍ਰੇਰਿਤ ਹੁੰਦੇ ਹਨ। ਇਹ ਯਾਤਰਾ ਇੰਜੀ ਤਰ੍ਹਾਂ ਤੁਹਾਡੇ ਸੋਗ ਨਾਲ ਨਿਰੰਤਰ ਅੱਗੇ ਵਧਦੀ ਰਹੇ। ਆਉਣ ਵਾਲੇ ਤਿਉਹਾਰਾਂ ਨੂੰ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਪੂਰੇ ਆਨੰਦ ਤੇ ਉਲਾਸ ਨਾਲ ਮਨਾਓ। ਮੈਂ ਤੁਹਾਨੂੰ ਸਭੇ ਨੂੰ ਇੱਕ ਵਾਰੀ ਮੁੜ ਸ਼ੁਭਕਾਮਨਾ ਦਿੰਦਾ ਹਾਂ। ਬਹੁ ਬਹੁ ਧੰਨਵਾਦ, ਨਮਸਕਾਰ। ਮਨ ਦੀ ਗੱਲ ਦੀ 138ਵੀਂ ਕਿਸ਼ਤ ਤਰਜਮਾਕਾਰ ਤੇ ਆਵਾਜ਼ ਆਈ ਡਾਕਟਰ ਮੋਹਨ ਲਾਲ ਅਰੋੜਾ। ਹੁਣ ਸਾਨੂੰ ਇਜਾਜ਼ਤ ਦਿਓ। ਜੈ ਹਿੰਦ।

सुन रहे हो आकाशवाणी वर्ल्ड सर्विस से हिंदी पंजाबी सेवा देश पंजाब प्रोग्राम लैके मैं रीमा हाजरा अज दे देश पंजाब दे सिलसिले जो असी थोड़ी नजर करांगे उन्हां च शामिल ने 5:32 ते अज दी गल च गल होवेगी शहीद आजम भगत सिंह होरां दी। ਵਜ 40 ਮਿੰਟ ਤੇ ਸੁਖਨ ਦੇ ਵਾਰਿਸ ਜਸਪਾਲ ਮਨ ਖੇੜਾ ਖਿੜਕੀ ਅੱਗੇ ਖੜਾ ਮੈਂ ਅਤੇ ਸ਼ੋਇਬ ਮਲਿਕ ਕਵਿਤਾ ਪਾਠ ਕਰਨਗੇ। 6:10 ਤੇ ਇੱਕ ਗੁਲਕਾਰ ਦੇ ਵਿਚ ਨਗਮੇ ਸੁਣਾਂਗੇ ਆਸਾ ਸਿੰਘ ਮਸਤਾਨਾ ਹੋਰਾਂ ਦੇ। ਨਵੀਨ ਇਹਨੇ ਅੱਜ ਦੇ ਦੇਸ਼ ਪੰਜਾਬ ਦੇ ਸਿਲਸਿਲੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਗੱਲ ਦੇ ਨਾਲ।

ਕਹਿੰਦੇ ਨੇ ਕਿ ਭਾਗਾਂ ਭਰਿਆ ਜਿਸ ਦਿਨ ਪੈਦਾ ਹੋਇਆ ਸੀ ਉਸ ਦਿਨ ਪੂਰਾ ਪਰਿਵਾਰ ਜਿਹਦੀਆਂ ਕਦੇ ਕਿਤੇ ਗ੍ਰਿਫਤਾਰੀਆਂ ਹੁੰਦੀਆਂ ਸੀ ਕਦੇ ਕਿਤੇ ਗ੍ਰਿਫਤਾਰੀਆਂ ਹੁੰਦੀਆਂ ਸੀ ਸਾਰਾ ਦਾ ਸਾਰਾ ਪਰਿਵਾਰ ਇਕੋ ਜਗ੍ਹਾ ਘਰੇ ਬੈਠਾ ਸੀ ਯਾਨੀ ਰਿਹਾ ਹੋ ਆਏ ਸਨ ਜਿਸ ਨੂੰ ਗੁੜਤੀ ਮਿਲੀ ਸੀ ਇਨਕਲਾਬ ਦੀ ਆਪਣੇ ਪਿਤਾ ਤੋਂ ਆਪਣੇ ਚਾਚਾ ਜੀ ਤੋਂ ਜਿਹੜਾ ਨਿੱਕੇ ਹੁੰਦੇ ਦਮੂਕਾਂ ਬੀਜਦਾ ਸੀ ਜਿਸਨੇ ਹਮੇਸ਼ਾ ਇਹ ਕਿਹਾ ਕਿ ਜੇ ਇਨਕਲਾਬ ਕਰਨਾ ਆ ਜੇ ਕੋਈ ਪ੍ਰੋਟੈਸਟ ਵੀ ਕਰਨਾ ਹੈ ਤਾਂ ਉਹਦੇ ਪਿੱਛੇ ਕਾਰਨ ਵੀ ਲੱਭੋ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਜਿੱਥੇ ਅਣਗਿਣਤ ਕੁਰਬਾਨੀਆਂ ਸੰਘਰਸ਼ਾਂ ਤੇ ਬਹਾਦਰੀ ਦੀਆਂ ਗਾਥਾਵਾਂ ਦੇ ਨਾਲ ਭਰਿਆ ਹੋਇਆ ਹੈ ਅਸੀਂ ਉਸ ਇਨਕਲਾਬੀ ਨੌਜਵਾਨ ਨੂੰ ਕਿਵੇਂ ਭੁੱਲ ਸਕਦੇ ਹਾਂ ਜਿਸਨੇ ਛੋਟੀ ਉਮਰ ਹੀ ਸ਼ਹੀਦੀ ਦਾ ਜਾਮ ਪੀਤਾ ਸੀ ਜਿਸਨੇ ਹਮੇਸ਼ਾ ਇਕੋ ਗੱਲ ਸੋਚੀ ਤੇ ਇਕੋ ਗੱਲ ਕੀਤੀ ਔਰ ਜੋ ਹਮੇਸ਼ਾ ਇਹੀ ਗੱਲ ਕਹਿੰਦਾ ਸੀ।

ਸੱਚੀ ਮੁੱਚੀ ਬਹੁਤ ਹੀ ਵਧੀਆ ਨੇ। ਜਾਤ ਪਾਤ ਨੂੰ ਮੰਨਦੇ ਨਹੀਂ ਸੀ ਔਰ ਨੌਜਵਾਨਾਂ ਨੂੰ ਹਮੇਸ਼ਾ ਚੰਗਾ ਸੁਨੇਹਾ ਦਿੰਦੇ ਸੀ। ਉਹ ਨੌਜਵਾਨ ਜਿਸਨੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦਿੱਤਾ, ਆਪਣੇ ਦੇਸ਼ ਦੇ ਲਈ ਆਪਣਾ ਸਭ ਕੁਝ ਵਾਰ ਦਿੱਤਾ, ਸਾਡੇ ਸ਼ਹੀਦ ਏ ਆਜ਼ਮ ਭਗਤ ਸਿੰਘ। ਸਾਡਾ ਅਦਾਰਾ ਉਹਨਾਂ ਨੂੰ ਨਮਨ ਕਰਦਾ ਹੈ।

0: पेश है सुखन दे वारिस।
1: जो मैं बिजली बोर्ड के दफ्तर अगे स्कूटर रोकया तो बिल भरने वाली लाइन काफी लंबी हुई पई सी। खिड़की को जमा झड़वटी पै रहा है। एक पासे आदमी दूजे पासे औरतां एक दूजे च रलगड होए पए सन। मैं अगे जाके घुसड़न की तरकीब सोचता रह गया कि तीन चार जने मेथो पिछो आके लाइन विच लग गए। लग मना लाइन च सोच के मैं लाइन च पिछे जाकड़ा। अपनी आदत मुताबक मैं अपने तो अगे खड़े बंदे गिन के एक आदमी दे बिल भरन दा टाइम नाल गुणा करके लगन वाला समा कढ़न लगा। पर भीड़ इन्नी सी कि सही गिनती ही ना हुई। छड परे कह के मैं जेब च रुमाल कढ़िया ते मूंह ते हवा दी झल मार लगा। सितंबर दा सूरज अग बढ़ा रहा सी। हवा विच रली नमी अग नाल ਤਪਕੇ ਪਿੰਡਾਂ ਲੂਹ ਰਹੀ ਸੀ। ਮੈਂ ਦੇਖਿਆ ਸਾਰੇ ਹੀ ਹਵਾ ਚੱਲ ਰਹੇ ਸਨ। ਕੋਈ ਰੁਮਾਲ ਨਾਲ, ਕੋਈ ਪਰਨੇ ਨਾਲ, ਕੋਈ ਚੁੰਨੀ ਨਾਲ ਤੇ ਕੋਈ ਬਿਜਲੀ ਦੇ ਬਿੱਲ ਨਾਲ ਹੀ। ਮੈਂ ਪਿੱਛੇ ਝਾਕਿਆ, ਲਾਈਨ ਜਿੰਨੀ ਅੱਗੇ ਸੀ ਪਿੱਛੇ ਨੂੰ ਉਨੀ ਹੋ ਗਈ ਸੀ। ਪਿੱਛੇ ਦੀ ਮੇਰੀ ਨਜ਼ਰ ਸੜਕ ਲੰਘ ਕੱਪੜੇ ਦੇ ਸ਼ੋਰੂਮ ਚ ਚਲੀ ਗਈ। ਏਸੀ ਨੇ ਸ਼ੋਰੂਮ ਸ਼ਿਮਲਾ ਬਣਾ ਰੱਖਿਆ ਸੀ। ਸ਼ੋਰੂਮ ਦੇ ਨਾਲ ਹੋਰ ਦੁਕਾਨਾਂ ਤੇ ਸਟੋਰ ਸਮਾਨ ਨਾਲ ਭਰੇ ਪਏ ਸਨ, ਬਾਤਾਂ ਨਾਲ ਵੀ। ਬਾਹਰ ਤਪਦੀ ਭਾਦੋ ਸੀ ਤੇ ਦੁਕਾਨ ਅੰਦਰ ਠੰਡਾ 18 ਅਕਤੂਬਰ ਨਵੰਬਰ। ਸੜਕ ਦੇ ਇਧਰਲੇ ਪਾਸੇ ਬਿਜਲੀ ਦਫ਼ਤਰ ਦੇ ਕੰਨ ਨਾਲ ਫਲ ਫਰੂਟ ਸਬਜ਼ੀ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਸਨ, ਜਿੱਥੇ ਗਰਮੀ ਤੇ ਹੁਸੜ ਸਾਡੇ ਵਾਲੀ ਲਾਈਨ ਨਾਲੋਂ ਵੀ ਜ਼ਿਆਦਾ ਸੀ। ਸੜਕ ਦਾ ਉਧਰਲਾ ਪਾਸਾ ਇੰਡੀਆ ਸੀ ਤੇ ਇਧਰਲਾ ਭਾਰਤ। ਕੀ ਪਿੱਛੇ ਦੇਖੀ ਜਾਂਦਾ ਬਾਬੂ, ਅੱਗੇ ਵੇਖ, ਅੱਗੇ ਹੋ। ਮੇਰੇ ਅੱਗੇ ਲਾਈਨ ਸੜਕ ਗਈ ਸੀ, ਲਾਈਨ ਵਿਚ ਬਿਰਲ ਪੈ ਗਈ ਸੀ। ਮੈਂ ਤੇਜ਼ੀ ਨਾਲ ਅੱਗੇ ਨੂੰ ਹੋਇਆ ਤੇ ਅੱਗੇ ਖੜੇ ਬੰਦੇ ਵਿਚ ਜਾ ਵਜਿਆ। ਤੇਜ਼ੀ ਹੀ ਮਾਰਦਿਆਂ ਮੈਨੂੰ ਸੋਚਦਾ ਮੈਂ ਅੱਗੇ ਹੋਰ ਅੱਗੇ ਸੋਚਣ ਲੱਗਾ। ਮੇਰੀ ਰਿਟਾਇਰਮੈਂਟ ਦੀ ਪਾਰਟੀ ਵੇਲੇ ਦੋਵੇਂ ਮੁੰਡੇ ਤੇਜ਼ੀ ਕਰ ਗਏ ਸਨ। ਪਾਰਟੀ ਮੁੰਡਿਆਂ ਦੀ ਮਰਜ਼ੀ ਨਾਲ ਹੋਈ ਸੀ। ਜਿਸ ਨੇ ਰਿਟਾਇਰਮੈਂਟ ਦੇ ਮਿਲੇ ਪੈਸਿਆਂ ਉਹ ਪਹਿਲਾਂ ਵਾਢਾ ਲਾਇਆ ਸੀ। ਮੈਂ ਪਾਰਟੀ ਸਾਦੀ ਕਰਨੀ ਚਾਹੁੰਦਾ ਸਾਂ ਪਰ ਮੁੰਡੇ ਇਸ ਨੂੰ ਆਪਣਾ ਸਟੇਟਸ ਸਿੰਬਲ ਬਣਾ ਗਏ। ਰਿਜ਼ੋਰਟਸ ਦੇ ਖਰਚੇ ਖਾਣ ਪੀਣ ਤੋਂ ਬਿਨਾਂ ਸਾਰੇ ਟੱਬਰ ਦੇ ਬ੍ਰਾਂਡਡ ਕੱਪੜੇ ਬੂਟ ਲਿਆਂਦੇ ਸਨ। ਮੇਰੇ ਵੀ ਸੂਟ ਬੂਟ ਮੇਰੇ ਪਸੰਦ ਤੋਂ ਉਲਟ ਸਨ। ਚਾਰ ਚਾਰ ਉਂਗਲਾਂ ਗਿੱਟਿਆਂ ਤੋਂ ਉੱਚੀ ਪੈਂਟ, ਲੰਮੀ ਟੋਅ ਵਾਲੇ ਮਾਡਰਨ ਬੂਟ ਮੇਰੇ ਚਾਲ ਵਿਗਾੜ ਦਿੱਤੇ ਸੀ। ਮੇਰਾ ਮਾਡਰਨ ਟੌਰ ਵੇਖ ਦਫ਼ਤਰ ਵਾਲੇ ਹੱਸੇ ਸਨ। ਮੇਰਾ ਰੋਣ ਨਿਕਲ ਗਿਆ ਸੀ। ਅਸੀਂ ਰੋਣ ਤਾਂ ਉਦੋਂ ਨਿਕਲਿਆ ਜਦੋਂ ਵੱਡੀ ਮਹਿੰਗੀ SUV ਕਾਰ ਘਰ ਆ ਗਈ। ਮੇਰਾ ਵਧੀਆ ਕੰਮ ਸਾਰਦੇ ਟੱਚ ਫੋਨ ਦੀ ਥਾਂ ਕੀਮਤੀ ਸਮਾਰਟ ਐਪਲ ਫੋਨ ਮੇਰੀ ਜੇਬ ਵਿਚ ਪਾ ਦਿੱਤਾ ਸੀ, ਜਿਸਦੇ ਪਿਛਲੇ ਪਾਸੇ ਸੇਬ ਤੇ ਡੰਡੀ ਵੱਢੀ ਹੋਈ ਸੀ। ਉਹ ਅਣਵੇਖੇ ਦੋ ਦੇ ਦੰਦ ਮੇਰੇ ਬੁੱਕ ਭਰਦੇ ਰਹਿੰਦੇ ਨੇ, ਕਦੇ ਮੇਰੇ ਅਸੂਲਾਂ ਤੇ, ਕਦੇ ਖੁਦਦਾਰੀ ਤੇ, ਕਦੇ ਜ਼ਮੀਰ ਤੇ, ਤੇ ਬਹੁਤਾ ਰਿਟਾਇਰਮੈਂਟ ਦੇ ਮਿਲੇ ਪੈਸਿਆਂ ਤੇ। ਰਿਟਾਇਰਮੈਂਟ ਤੋਂ ਬਾਅਦ ਮੁੰਡਿਆਂ ਨੇ ਮੈਨੂੰ ਤਿਲਾਂ ਦੀ ਪੂਰੀ ਵਾਂਗ ਝਾੜ ਲਿਆ ਸੀ। ਮੈਨੂੰ ਫਿਰ ਝਾੜ ਵੱਜੀ, ਅੰਕਲ ਅੱਗੇ ਹੋ ਜਾਓ, ਕੋਈ ਹੋਰ ਫਸ ਜਾਏਗਾ ਆ ਕੇ। ਮੇਰੀ ਸੁੱਟ ਫਿਰ ਬਿੱਲ ਭਰਨ ਵਾਲੀ ਲਾਈਨ ਚ ਮੁੜ ਆਈ। ਲਾਈਨ ਵਿਚ ਖੜੇ ਸਭ ਅੱਜ ਵੀ ਕਰੀ ਜਾਂਦੇ ਸਨ।

ਕਦੇ ਇੱਕ ਰੱਤ ਤੇ ਧਾਰ ਦੇ ਦਿੰਦੇ ਕਦੇ ਦੂਜੀ ਤੇ ਚਿਹਰਿਆਂ ਉੱਤੇ ਖਿੱਝ ਅਤੇ ਤਣਾਅ ਸੀ ਸਹਿਜਤਾ ਕਿਤੇ ਵੀ ਨਹੀਂ ਸੀ ਨਾ ਖੜਨ ਚ ਨਾ ਬੋਲਣ ਚ ਨਾ ਸਰੀਰ ਚ ਹਰ ਜਣਾ ਜਦੋਂ ਬੋਲਦਾ ਵੱਡੋ ਖੂਹ ਕਰਦਾ ਜਦੋਂ ਝਾਕਦਾ ਖਾ ਜਾਣ ਵਾਲਿਆਂ ਵਾਂਗ ਝਾਕਦਾ ਹਰ ਜਣਾ ਬਿੱਲ ਭਰਿਆ ਜਾਣਾ ਲੋਚਦਾ ਤੇ ਉੱਡ ਜਾਣਾ ਸੋਚਦਾ ਪਰ ਲਾਈਨ ਮਮੂਲੀ ਮਮੂਲੀ ਫਰਕ ਰਹੀ ਸੀ ਬਿੱਲ ਭਰਨ ਵਾਲੀ ਖਿੜਕੀ ਅੱਗੇ ਲਾਏ ਟੀਨ ਦੇ ਸ਼ੈੱਡ ਹੇਠ ਚੱਲਦੇ ਮਰਿਆਲ ਜੇ ਪੱਖੇ ਦੀ ਹਵਾ ਲਾਈਨ ਵਿਚ ਖੜਿਆ ਕੋਲ ਵੀ ਨਹੀਂ ਆ ਰਹੀ ਸੀ ਬਿੱਲ ਭਰਨ ਬਹੁਤੇ ਮੇਰੇ ਵਰਗੇ ਹੀ ਆਏ ਸਨ ਜਾਂ ਬਿਲਕੁਲ ਨੌਜਵਾਨ ਮੁੰਡੇ ਔਰਤਾਂ ਵਾਲੀ ਲਾਈਨ ਵਿਚ ਵੀ ਬਹੁਤੀਆਂ ਬਿਰਧ ਔਰਤਾਂ ਹੀ ਸਨ ਇਕ ਨਵੀਂ ਵਿਆਹੀ ਚੂੜੇ ਵਾਲੀ ਸਿਲਤ ਜਿਹੀ ਮੁਟਿਆਰ ਮਨਾ ਮੁਹੀ ਮੇਕਅਪ ਥੱਪੀ ਖੜੀ ਸੀ ਉਸਦੇ ਅੱਗੇ ਦਾਖੀ ਸੂਟ ਵਾਲੀ ਬੀਬੀ ਅੱਧੇ ਕਾਲੇ ਅੱਧੇ ਚਿੱਟੇ ਵਾਲਾਂ ਵਾਲੀ ਔਰਤ ਤੇ ਮੇਰੀ ਨਜ਼ਰ ਜੰਮ ਗਈ ਉਸਦਾ ਪਿੱਛਾ ਸ਼ਰਾਬ ਡਾਲੇ ਚੱਕਮਾ ਜਲੇਬੀ ਜੋੜਾ ਸਚਾਰਾ ਪ੍ਰਭਾਵ ਪਾ ਗਿਆ ਉਸਦੇ ਗਿੱਠ ਲੰਮੀ ਗੋਲੀ ਚਿੱਟੀ ਖਾਲੀ ਖਾਲੀ ਗਰਦਨ ਉੱਤੇ ਮੋਟੇ ਦੀਆਂ ਬੂੰਦਾਂ ਜੰਮੀਆਂ ਹੋਈਆਂ ਸਨ ਇਹ ਤਾਂ ਉਹੀ ਬੂੰਦਾ ਹਨ ਬਿਲਕੁਲ ਉਹੀ ਮੇਰੇ ਸੋਚ 10 ਸਾਲ ਪਿੱਛੇ ਚਲੀ ਗਈ ਮਨ ਦਿਲ ਦਿਮਾਗ ਦੋ ਪਾਸੇ ਕੰਮ ਕਰਨ ਲੱਗਾ ਇੱਕ ਪਾਸੇ ਪਿਛਲੀ ਯਾਦਾਂ ਦੀ ਪਟਾਰੀ ਜੋ ਡਿਸਕ ਸੀਡੀ ਪਾਲਣ ਲੱਗਿਆ ਤੇ ਦੂਜਾ ਪਾਸਾ ਦਾਖੀ ਪਿੱਛੇ ਦਾ ਅੱਗਾ ਵੇਖਣਾ ਲੋਚਣ ਲੱਗਾ ਮਨ ਦੀ ਤੇਜ਼ ਗਤੀ ਦਿਲ ਦੀ ਤੇਜ਼ ਧੜਕਣ ਅਤੇ ਦਿਮਾਗ ਦੀ ਫੁਰਤੀ ਨੇ ਦੋਵੇਂ ਕੰਮ ਇਕੱਠੇ ਹੀ ਕਰ ਦਿੱਤੇ ਇਕਦਮ ਹੋਈ ਤੇਜ਼ ਹਿਲਜੁਲ ਨੇ ਉੱਥੇ ਸਭਨਾਂ ਦਾ ਧਿਆਨ ਖਿੱਚ ਲਿਆ ਖਿੜਕੀ ਅੱਗੇ ਖੜੀ ਲੈਣ ਵੀ ਉਧਰ ਝਾਕਣ ਲੱਗੀ ਜਿਧਰੋਂ ਤੇਜ਼ ਹਿਲਜੁਲ ਹੋਈ ਸੀ ਸਾਡੇ ਵਾਰਡ ਦਾ ਕੌਂਸਲਰ ਬਿਜਲੀ ਬੋਰਡ ਦਾ ਸਾਬਕਾ ਜੇਈ ਮਨਿੰਦਰ ਮਿੱਠਾਪੁਰ ਸਭ ਦੇ ਸਲੂਟ ਕਬੂਲ ਦਾ ਦਫ਼ਤਰ ਦੀਆਂ ਪੌੜੀਆਂ ਚੜ ਗਿਆ ਮੇਰੀਆਂ ਅੱਖਾਂ ਝਾਟੀ ਕੌਂਸਲਰ ਵੱਲੋਂ ਮੁੜ ਦਾਖੀ ਮੁਖੜਾ ਭਾਲਣ ਖਿੜਕੀ ਵਾਲੀ ਲੈਣ ਵੱਲ ਮੁੜ ਆਈਆਂ ਦਾਖੀ ਸੂਟ ਵਿਚ ਵਰਕਰੀ ਵੱਲੋਂ ਵਰਗੇ ਮੁਕੜੇ ਦੀ ਨਿਸ਼ਕੋਰ ਪਈ ਮੈਂ ਸੁਰਤ ਵਾਰੀ ਵਾਲਿਆਂ ਵਾਂਗ ਖੜਾ ਸੀ ਉਹ ਬਿੱਲ ਭਰਨ ਲਈ ਖਿੜਕੀ ਅੱਗੇ ਝੁਕੇ ਹੋਏ ਸੀ ਖਿੜਕੀ ਜਿਸ ਵਿਚ ਦੀ ਬਿੱਲ ਭਰਿਆ ਜਾਂਦਾ ਸੀ ਬਹੁਤ ਛੋਟੀ ਸੀ ਸਿਰਫ 9x9 ਇੰਚ ਦੀ ਮੋਰੀ ਜਿਸ ਵਿਚ ਵੀ ਸਿਰਫ ਹੱਥ ਹੀ ਅੰਦਰ ਜਾਂਦਾ ਸੀ ਜਾਂਦੇ ਹੱਥ ਵਿਚ ਪੈਸੇ ਹੁੰਦੇ ਸਨ ਮੁਰਦਾ ਹੱਥ ਖਾਲੀ ਹੁੰਦਾ ਸੀ ਬਿੱਲ ਭਰਨ ਵਾਲੀ ਮੋਰੀ ਧਰਤੀ ਤੋਂ 4-4.5 ਫੁੱਟ ਉੱਚੀ ਸੀ ਬਿੱਲ ਭਰਨ ਵੇਲੇ ਝੁਕਣਾ ਪੈਂਦਾ ਸੀ ਸਿਰ ਨੀਵਾਂ ਕਰਕੇ ਮੋਰੀ ਵਿਚ ਬਿੱਲ ਕਲਰਕ ਨਾਲ ਗੱਲਬਾਤ ਕਰਨੀ ਪੈਂਦੀ ਸੀ ਉਸਦੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਸੀ ਝੁਕ ਕੇ ਬਿੱਲ ਭਰ ਰਹੀ ਉਹ ਮੈਨੂੰ ਡਾਢੀ ਔਖੀ ਲੱਗ ਰਹੀ ਸੀ ਮੇਰਾ ਜੀ ਕਰਦਾ ਸੀ ਕਿ ਭੱਜ ਕੇ ਮੈਂ ਉਸਦਾ ਬਿੱਲ ਭਰਦਿਆਂ ਜਾਂ ਕਲਰਕ ਨਾਲ ਲੜ ਪਵਾਂ ਮੈਂ ਹੱਕਾ ਬੱਕਾ ਹੋਇਆ ਲੈਣ ਵਿਚ ਖੜਾ ਸਾਂ ਮੇਰੇ ਮਨ ਨੇ ਮਨ ਭਰ ਕੇ ਕਿਹਾ ਕਿੱਥੋਂ ਭਾਲਦਾ ਬਜੌਰੀ ਦਾਖਾਂ ਕਿੱਕਰਾਂ ਦੇ ਬੀਜ ਬੀਜ ਕੇ ਮੇਰੇ ਮਨ ਨੂੰ ਨਹੀਂ ਪਤਾ ਸੀ ਕਿ ਮੈਂ ਕਿਹੜੇ ਕਿੱਕਰਾਂ ਦੇ ਬੀਜ ਬੀਜੇ ਨੇ ਲਾਈਨ ਵਿਚ ਖੜੇ ਨੂੰ ਮੈਨੂੰ ਆਪਣੀ ਅਪੂਰਨਤਾ ਦਾ ਅਹਿਸਾਸ ਹੋਣ ਲੱਗਾ ਜਿਵੇਂ ਜ਼ਮੀਨ ਦੀ ਪੂਰਨਤਾ ਆਕਾਸ਼ ਨਾਲ ਹੈ ਨਦੀ ਦੀ ਪੂਰਨਤਾ ਸਮੁੰਦਰ ਵਿਚ ਹੈ ਹਵਾ ਦੀ ਪੂਰਨਤਾ ਆਦਮ ਨਾਲ ਮੇਲ ਚ ਹੈ ਮੇਰੇ ਨਾਲ ਇਹ ਨਹੀਂ ਹੋਇਆ ਸੀ ਫਾਸਲੇ ਬਣੇ ਰਹੇ ਦੂਰੇ ਬਣੇ ਰਹੀ ਲਾਈਨ ਉਵੇਂ ਸੁਸਤ ਚਾਲ ਫਰਕ ਰਹੀ ਸੀ ਮੇਰੀ ਵਾਰੀ ਅਜੇ ਦੂਰ ਸੀ ਖਿੜਕੀ ਕੋਲ ਖੜੇ ਬੰਦੇ ਕੁਝ ਚਿਰ ਤੱਕ ਕੁਸਰ ਕਰਦੇ ਰਹੇ ਫਿਰ ਧੂੰਆਂ ਜਿਹਾ ਸ਼ੋਰ ਉੱਠਿਆ ਸ਼ੋਰ ਉੱਚਾ ਰੌਲਾ ਬਣ ਗਿਆ ਮੋਰੀ ਦੇ ਐਨ ਨਾਲ ਖੜੇ 2-3 ਧੌਲੀਆਂ ਦਾੜੀਆਂ ਵਾਲੇ ਬਜੁਰਗ ਪੱਠੇ ਵਿਚ ਪਏ ਦਾਣਿਆਂ ਵਾਂਗ ਤਰਫ ਰਹੇ ਸਨ ਕੀ ਹੋਇਆ ਬਈ ਮੈਂ ਆਪਣੇ ਤੋਂ ਕਾਫੀ ਅੱਗੇ ਖੜੇ ਇੱਕ ਮੁੰਡੇ ਨੂੰ ਪੁੱਛਿਆ ਅੰਕਲ ਕੋਈ MC ਹੈ 8-10 ਬਿੱਲ ਭਰਾਈ ਜਾਂਦਾ ਅੰਦਰ ਦੀ ਮਿੱਠਾਪੁਰ ਇਹ ਤਾਂ ਹੈ ਇਹੋ ਜਿਹਾ ਧੱਕੇ ਖੋਰ ਮੇਰੇ ਅੰਦਰੋਂ ਆਵਾਜ਼ ਨਿਕਲੀ ਤੇ ਇੱਕ ਪੁਰਾਣੀ ਯਾਦ ਅੰਦਰੋਂ ਨਿਕਲਣ ਲੱਗੀ ਉਦੋਂ ਚੋਣਾਂ ਵੇਲੇ ਪੰਜਾਬ ਚ ਬੂਥ ਲੈਵਲ ਅਫਸਰ ਦਾ ਅਹੁਦਾ ਬਣਿਆ ਸੀ BLO ਮੇਰੀ ਡਿਊਟੀ ਵੀ BLO ਲੱਗ ਗਈ ਪਹਿਲੇ ਦੌਰ ਚ ਹੀ ਬਾਗ ਦੀਆਂ ਸਾਰੀਆਂ ਵੋਟਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨੀ ਸੀ ਖਾਸਾ ਔਖਾ ਕੰਮ ਸੀ ਘਰ ਘਰ ਜਾ ਕੇ ਵੋਟਾਂ ਟਰੇਸ ਕਰਨੀਆਂ 7-8 ਦਿਨ ਲਾ ਕੇ ਵੀ 100% ਵੋਟਾਂ ਟਰੇਸ ਨਾ ਕਰ ਸਕਿਆ ਮੈਂ 247 ਵੋਟਾਂ ਦਾ ਮੈਨੂੰ ਕੋਈ ਥੋ ਪਤਾ ਨਾ ਲੱਗਿਆ ਜਲਦੀ ਵੋਟਰ ਲਿਸਟ ਜਮ੍ਹਾਂ ਕਰਾਓ SDM ਦਫ਼ਤਰੋਂ ਫੋਨ ਆਉਣ ਲੱਗੇ ਮੈਂ ਕਿਵੇਂ ਜਮ੍ਹਾਂ ਕਰਾਉਂਦਾ ਮੇਰ ਤਾਂ 247 ਵੋਟਾਂ ਤੇ ਫਸਿਆ ਹੋਇਆ ਸੀ 2-3 ਦਿਨਾਂ ਬਾਅਦ ਮੈਂ SDM ਦੇ ਜਾ ਪੇਸ਼ ਹੋਇਆ ਹਾਂ ਬਈ ਅਜੇ ਤੱਕ ਲਿਸਟਾਂ ਨੇ ਜਮ੍ਹਾਂ ਕਰਾਈਆਂ 250 ਵੋਟਾਂ ਟਰੇਸ ਨਹੀਂ ਹੋ ਰਹੀਆਂ ਤਾਂ ਫਿਰ ਮੈਂ ਕਹਿੰਦੀ ਹਾਂ ਵੋਟਾਂ ਸਰ ਗਲਤ ਬਣੀਆਂ ਨੇ ਕੱਟਦੇ ਫਿਰ ਸਰ ਮੈਂ ਰਿਪੋਰਟ ਕਰ ਦੂੰਗਾ ਕੱਟਣੀਆਂ ਤਾਂ ਜਨਾਬ ਦੇ ਨੇ ਮੈਨੂੰ ਸਿਖਾਉਣਾ ਮੈਂ ਸਸਪੈਂਡ ਕਰਕੇ ਘਰੇ ਤੋਰ ਦੂੰ ਤੂੰ ਜਾ ਯਾਰ ਪਰੇ ਮੈਂ ਅਫਸਰ ਦੇ ਕਮਰੇ ਚੋਂ ਬਾਹਰ ਆ ਗਿਆ ਦਫ਼ਤਰ ਦਾ ਗੇਟ ਅਜੇ ਲੰਘਿਆ ਹੀ ਨਹੀਂ ਸੀ ਕਿ ਮੋਬਾਈਲ ਵੱਜ ਗਿਆ ਤੇ ਮੈਨੂੰ ਫਿਰ ਵਾਪਸ ਸੱਦ ਲਿਆ ਮੇਰੇ ਨਾਲ ਲਿਊਮੀਨੇਟਰ ਲਾ ਕੇ ਆਰਡਰ ਕਰ ਦਿੱਤੇ ਜਿਸ ਵੋਟਾਂ ਬਣਾਈਆਂ ਸਨ DNR ਦੇ ਮਹਿਕਮੇ ਦਾ ਸੁਪਰਵਾਈਜ਼ਰ ਸੀ ਉਹ ਤੇਜ਼ ਤਰਾਰ ਉਸ ਝੱਟ ਦੱਸ ਦਿੱਤਾ ਕਿ ਵੋਟਾਂ ਜਲਦੀ ਹਨ ਇੱਕੋ ਥਾਂ ਬੈਠ ਕੇ ਫਾਰਮ ਭਰੇ ਨੇ ਕੌਂਸਲਰ ਮਿੱਠਾਪੁਰ ਨੇ

ਮੰਤਰੀ ਦੇ ਕਹਿਣ ਤੇ ਬਣਾਈਆਂ ਹਨ। ਤੂੰ ਕਿਹਦੀ ਰਿਪੋਰਟ ਕਰਕੇ ਪਰੇ ਹੋ ਯਾਰ, ਇਹ ਔਖਾ ਹੋ ਜੂ ਤੈਨੂੰ। ਉਹ ਮੈਨੂੰ ਸਮਝੌਤਿਆਂ ਦੇਣ ਲੱਗਾ ਸੀ, ਮਿੱਠਾਪੁਰ ਤੇ ਮੰਤਰੀ ਦੇ ਡਰਾਵੇ ਵੀ ਦੇਣ ਲੱਗਾ ਸੀ। ਪਰ ਦੋ ਦਿਨਾਂ ਬਾਅਦ ਮੈਂ ਕਾਗਜ਼ SDM ਦੇ ਅੱਗੇ ਜਾ ਰਹੇ ਸਨ। ਰਿਪੋਰਟ ਹੈ ਕਿ ਉਕਤ ਨਾਮਾਂ ਵਾਲੇ ਵੋਟਰ ਦਿੱਤੇ ਐਡਰੈਸ ਤੇ ਇਸ ਵਾਰਡ ਵਿਚ ਨਹੀਂ ਰਹਿੰਦੇ, ਵੋਟਾਂ ਜਾਲੀ ਹਨ। SDM ਦੀਆਂ ਘੁਰਕੀਆਂ ਤੋਂ ਬਾਅਦ ਮਿੱਠਾਪੁਰ ਕੌਂਸਲਰ ਦੇ ਡਰਾਵੇ ਧਮਕੀਆਂ ਆਉਣ ਲੱਗੀਆਂ। ਸਾਡੇ ਮਹਿਕਮੇ ਦੇ ਐਡਮਿਨਿਸਟ੍ਰੇਟਰ ਅਫਸਰ ਨੇ ਵੀ ਕਲਾਸ ਲਾਈ ਸੀ। ਮੈਨੂੰ ਡਰ ਤਾਂ ਬਹੁਤ ਲੱਗਿਆ ਸੀ, ਧਮਕੀਆਂ ਦਾ ਚੈਲੰਜ ਫਿਰ ਗੰਡਾਸੇ ਵਾਂਗ ਵੱਜਿਆ ਸੀ, ਬਿਮਾਰ ਬਰਛੇ ਵਾਂਗ ਖੁੱਭੀ ਸੀ। ਕਈ ਦਿਨਾਂ ਦੀ ਚਵਾ ਚਵੀ ਬਾਅਦ ਵੋਟਾਂ ਕੱਟ ਦਿੱਤੀਆਂ ਸਨ, ਨੋਮੀਨੇਟਰ ਸਸਪੈਂਡ ਕਰ ਦਿੱਤਾ ਸੀ। ਕੌਂਸਲਰ ਮਿੱਠਾਪੁਰ ਸਮੇਤ ਹੋਰ ਕਈ ਲੀਡਰਾਂ ਦੇ ਨਤੀਜੇ ਭੁਗਤਣ ਦੇ ਤਲਖ ਸੁਨੇਹੇ ਆਏ ਸਨ। ਮਿੱਠਾਪੁਰ ਮੈਨੂੰ ਰੋਕ ਕੇ ਡਰਾਉਣ ਵੀ ਲੱਗਾ ਸੀ, ਪਰ ਮੈਂ ਉਸਨੂੰ ਇੰਨਾ ਹੀ ਕਿਹਾ ਸੀ, BLO ਐਂ ਵੀ ਬੋਲਦਾ ਹੁੰਦਾ ਮਿਸਟਰ। ਮੇਰੀ ਸੁੱਤ ਹੋਰ ਪੌੜੀਆਂ ਚੜ ਅਗਲੇ ਅੰਬਰੀ ਉੱਡਦੀ ਕਿ ਮੇਰੀ ਬਾਰੀ ਆ ਗਈ। ਹੁਣ ਮੈਂ ਖਿੜਕੀ ਅੱਗੇ ਖੜਾ ਸਾਂ। ਖਿੜਕੀ ਨਹੀਂ, ਉਹਦਾ ਦੀਵਾਰ ਵਿਚ 1.5 ਫੁੱਟ ਦਾ ਚੌਰਸ ਚੌਖਾ ਸੀ। ਮੈਂ ਬਿੱਲ ਤੇ ਪੈਸੇ ਅੰਦਰ ਕਰ ਦਿੱਤੇ ਤਾਂ ਹੁਣ ਜਿਸ ਤੇ ਸਿਰ ਹੈ ਨਾ ਝੁਕਾਉਣ ਦਾ ਮਨ ਹੀ ਮਨ ਕੀਤਾ ਫੈਸਲਾ ਭੁੱਲ ਝੁੱਕ ਕੇ ਅੰਦਰ ਵੇਖਣ ਲੱਗਾ। ਕੰਪਿਊਟਰ ਅੱਗੇ ਬੈਠਾ ਨੌਜਵਾਨ ਬਾਬੂ ਕੀ ਬੋਰਡ ਉੱਤੇ ਉਂਗਲਾਂ ਮਾਰ ਰਿਹਾ ਸੀ, ਮਾਊਸ ਘੁਮਾ ਰਿਹਾ ਸੀ। ਨਜ਼ਰ ਉਸਦੀ ਸਕਰੀਨ ਉੱਪਰ ਸੀ। ਦੂਜੀ ਕੁਰਸੀ ਤੇ ਬੈਠਾ ਕੌਂਸਲਰ ਮਿੱਠਾਪੁਰ 8-10 ਬਿੱਲਾਂ ਦਾ ਜੋੜ ਲਾ ਰਿਹਾ ਸੀ। ਮੈਨੂੰ ਗੁੱਸਾ ਚੜਨ ਲੱਗਾ। ਪਹਿਲਾਂ ਬਿੱਲ ਦੀ ਰਕਮ ਨੇ ਚੀਕ ਕਢਾ ਰੱਖੀ ਸੀ, ਭਾਦੋ ਦੀ ਤਮਾੜ ਧੁੱਪ ਦੇ ਚਮਾਸੇ ਨੇ ਜਾਨ ਕੱਢ ਰੱਖੀ ਸੀ, ਲਾਈਨ ਵਿਚ ਖੜੇ ਦੀਆਂ ਲੱਤਾਂ ਆਕੜ ਗਈਆਂ ਸਨ। ਬਿਨਾਂ ਕਸੂਰ ਤੋਂ ਧੌਣ ਝੁਕਾ ਕੇ ਮੋਰੀ ਵਿਚ ਝਾਕਣਾ ਵੀ ਹੀਣ ਭਾਵਨਾ ਤੇ ਗੁੱਸਾ ਭਰ ਰਿਹਾ ਸੀ। ਪਹਿਲਾਂ ਤਾਂ ਮੈਂ ਬਾਬੂ ਨੂੰ ਕਿਹਾ, ਉਸ ਮੇਰੀ ਗੱਲ ਨਾ ਗੋਲੀ, ਉਹ ਆਪਣਾ ਕੰਮ ਕਰੇਗਾ। ਫਿਰ ਮੈਂ ਕੌਂਸਲਰ ਨੂੰ ਸੰਬੋਧਨ ਹੋਇਆ, ਜਵਾਬ ਆਹ ਮੋਰੀ ਦੀ ਖਿੜਕੀ ਤਾਂ ਬਣਵਾ ਦਿਓ, ਨਿਰਦੋਸ਼ ਬੰਦੇ ਨੂੰ ਦੋਸ਼ੀਆਂ ਵਾਂਗ ਕਿਉਂ ਝੁਕਾਉਂਦੇ ਹੋ? ਹਾਂਜੀ ਹਾਂਜੀ, ਮੈਂ ਕਰਾਉਣਾ ਕਹਿ ਕੇ ਉਸ ਬਿਨਾਂ ਮੇਰੇ ਵੱਲ ਵੇਖੇ ਕਹਿ ਦਿੱਤਾ। ਆਖਿਰ ਬਿੱਲ ਭਰਿਆ, ਮੇਰਾ ਅੰਦਰਲਾ ਵੀ ਗੁੱਸੇ ਨਾਲ ਭਰ ਗਿਆ। ਮੈਂ ਭਰਿਆ ਪੀਤਾ, SDO ਦੇ ਕਮਰੇ ਵਿਚ ਚਲਾ ਗਿਆ। ਤਪਦੀ ਦੁਪਹਿਰ ਵਿਚ ਠੰਡਾ ਅਠਾਰ ਦਫ਼ਤਰ ਮਹਿਕਾ ਬਖੇਰ ਰਿਹਾ ਸੀ। ਸ਼ੀਟਕਾ ਜਿਹਾ ਸੁਨੱਖਾ ਸਰਦਾਰ ਕੁਰਸੀ ਤੇ ਬੈਠਾ ਭਰ ਰਿਹਾ ਸੀ। ਮੈਂ ਅਫਸਰ ਦਾ ਧਿਆਨ ਖਿੱਚਣ ਲਈ ਪਹਿਲਾਂ ਛੋਟਾ ਜਿਹਾ ਖੰਗੂੜਾ ਮਾਰਿਆ ਤੇ ਫਿਰ ਕਿਹਾ, ਜਨਾਬ ਇਕ ਅੱਧ ਕਰਨੀ ਹੈ। ਜੀ ਯੈਸ, ਦੱਸੋ। ਉਹ ਬਿਨਾਂ ਉਪਰ ਵੇਖੇ ਉਹਨੇ ਜਿਵੇਂ ਫਲਾਂ ਵੇਖੀ ਗਿਆ। ਸਰ ਮੈਂ ਬੇਨਤੀ ਕਰ ਰਿਹਾ, ਤੁਹਾਡੀ ਬਿੱਲ ਭਰਨ ਵਾਲੀ ਖਿੜਕੀ ਬਹੁਤ ਛੋਟੀ ਹੈ, ਅਸੀਂ ਤਾਂ ਤੁਹਾਨੂੰ ਬਿੱਲ ਦੇਣ ਆਉਂਦੇ ਹਾਂ, ਤੁਸੀਂ ਸਾਨੂੰ ਕਸੂਰ ਵਾਲਾ ਵਾਂਗ ਕੋਡਾ ਕਰ ਲੈਂਦੇ ਹੋ। ਅਫਸਰ ਉਹਨੂੰ ਤਬਕਿਆ ਜਿਵੇਂ ਘੋੜੇ ਦੇ ਮੱਖ ਲੱਗੀ ਹੋਵੇ, ਡੂਮਣੇ ਨੇ ਡੰਗ ਮਾਰਿਆ ਹੋਵੇ। ਉਸ ਮੇਰੇ ਤੇ ਅੱਖਾਂ ਕਰ ਦਿੱਤੀਆਂ, ਮੂੰਹ ਕੁਝ ਨਾ ਬੋਲਿਆ। ਇਹਨੂੰ ਵੱਡੀ ਕਰਾਓ ਜਨਾਬ, ਅਸੀਂ ਭਾਰਤ ਦੇ ਭਾਗ ਵਿਧਾਤਾ ਹਾਂ ਤੇ ਤੁਹਾਡੇ ਗਾਹਕ, ਤੁਹਾਨੂੰ ਰੈਵਨਿਊ ਦੇਣ ਆਉਂਦੇ ਹਾਂ। ਗਾਹਕ ਨੂੰ ਜੇ ਰਿਸਪੈਕਟ ਨਹੀਂ ਦੇਣੀ ਤਾਂ ਇਉਂ ਜਲੀਲ ਨਾ ਕਰੋ, ਗੁਨਾਹਗਾਰਾਂ ਵਾਂਗ ਧੌਣ ਨਾ ਨਵਾਓ। ਇਹ ਸਿਵਲ ਵਾਲਿਆਂ ਦਾ ਕੰਮ ਹੈ ਜੀ, ਮੈਂ ਰਿਪੋਰਟ ਭੇਜ ਦਿੰਦਾ। ਮੇਰਾ ਗੁੱਸਾ ਤਾਂ ਖਾਰਜ ਨਹੀਂ ਸੀ ਹੋਇਆ, ਪਰ ਮੈਂ ਆਪੇ ਤੇ ਕਾਬੂ ਪਾ ਬਾਹਰ ਆ ਗਿਆ। ਬਾਹਰ ਕੌਂਸਲਰ ਮਿੱਠਾਪੁਰ ਫਿਰ ਟੱਕਰ ਗਿਆ, ਉਸਨੂੰ ਰੋਕ ਕੇ ਮੈਂ ਖਿੜਕੀ ਕੋਲ ਲੈ ਗਿਆ। ਸ਼੍ਰੀਮਾਨ ਜੀ, MC ਸਾਹਿਬ, ਆਹ ਦੇਖੋ ਖਿੜਕੀ, ਜਾਣ ਬੁੱਝ ਕੇ ਨੀਵੀਂ ਤੇ ਛੋਟੀ ਬਣਾਈ ਹੈ, ਪੈਸੇ ਵੀ ਗਰਦਨ ਝੁਕਾ ਕੇ ਵਸੂਲਦੀ ਹੈ ਤੁਹਾਡੀ ਸਰਕਾਰ। ਇਹਨੂੰ ਵੱਡੀ ਕਰਾਓ, ਸ਼ੇਪ ਉੱਚੀ, ਜਾਲੀ ਲਾ ਕੇ ਪਾਰਦਰਸ਼ੀ ਵੀ ਬਣਾਓ। ਸ਼੍ਰੀਮਾਨ, ਮੈਂ ਕਰਾਉਣਾ ਜੀ। ਬਾਬੂ ਹੁਕਮ ਚੰਦ ਜੀ, ਤੁਹਾਡਾ ਹੁਕਮ ਸਿਰ ਮੱਥੇ ਤੇ। ਮੈਂ ਕਹਿਣਾ ਸਿਵਲ ਦੇ ਅਫਸਰ ਨੂੰ, ਮਿੱਠਾਪੁਰ ਮੈਂ 2 ਮਹੀਨਿਆਂ ਬਾਅਦ ਬਿੱਲ ਭਰਨ ਆਉ, ਉਦੋਂ ਦੇਖਦੇ ਹਾਂ। ਹਾਂ ਹਾਂ, ਕਿਉਂ ਨਹੀਂ ਕਿਉਂ ਨਹੀਂ, ਕਹਿੰਦਾ ਕੌਂਸਲਰ ਦਫ਼ਤਰ ਨੂੰ ਮੁੜ ਗਿਆ ਤੇ ਮੈਂ ਸਕੂਟਰ ਸਟਾਰਟ ਕਰ ਲਿਆ। ਘਰੇ ਨਹਾ ਫਰੈਸ਼ ਹੋ ਗਿਆ ਜਿਵੇਂ ਮਨ ਤੇ ਕੋਈ ਬੋਝ ਲੈ ਗਿਆ ਹੋਵੇ, ਪਰ 2 ਮਹੀਨਿਆਂ ਨੂੰ ਹੋਜੂ ਸੋਚ ਕੇ ਫਿਰ ਦਿਮਾਗ ਤੇ ਬੋਝ ਪੈਣ ਲੱਗਾ। ਜੇ ਠੀਕ ਨਾ ਕੀਤੀ ਫੇਰ ਤਾਂ ਫੌਰੀ ਕੋਈ ਜਵਾਬ ਨਾ ਉੜਿਆ। ਫਿਕਰਾਂ ਵਿਚ ਉਲਝਿਆ ਮੈਂ ਸੌਣ ਲਈ ਆਪਣੇ ਕਮਰੇ ਵਿਚ ਗਿਆ ਹੀ ਸਾਂ, ਅਜੇ TV ਲਾਇਆ ਹੀ ਸੀ ਕਿ ਛੋਟਾ ਬੇਟਾ ਤੇ ਵੱਡੀ ਨੂੰ ਮੇਰੇ ਪਿੱਛੇ ਹੀ ਪੌੜੀਆਂ ਚੜਾਏ। ਮੂੰਹ ਨੇ ਰਿਮੋਟ ਚੁੱਕ LED ਦੀ ਆਵਾਜ਼ ਬੰਦ ਕਰ ਦਿੱਤੀ, ਸਕਰੀਨ ਤੇ ਸਿਰਫ ਤਸਵੀਰਾਂ ਰਹਿ ਗਈਆਂ। ਉਨ੍ਹਾਂ ਦੇ ਹੱਥ ਪੈਰ ਮੂੰਹ ਹਿਲਦੇ ਸਨ, ਆਵਾਜ਼ ਬੰਦ ਸੀ, ਰੂਹ ਗਾਇਬ ਸੀ। ਡੈਡੀ ਭਰਿਆ ਬਿੱਲ, ਥੱਕਦੇ ਹੋਵੋਗੇ, ਲੱਤਾਂ ਘੁੱਟਦਿਆਂ ਕਿ ਸਿਰ ਕਿ? ਛੋਟੇ ਮੁੰਡੇ ਨੇ ਲਾਚੜ ਕੇ ਆਖਿਆ। ਹਾਂ ਸੱਚ, ਛੋਟੇ 2ਵੇਂ ATM ਕੱਢੋ, ਆਹ ਪਰਚੀ ਦੇ ਕੋਡ ਨੰਬਰ ਲਿਖ ਦਿਓ, 40,000 ਰੁਪਏ ਦੀ ਫੌਰੀ ਲੋੜ ਹੈ। ਕਿਉਂ, ਕੀ ਕਰਨੇ ਨੇ? ਪੁੱਛਣਾ ਜ਼ਰੂਰੀ ਹੈ? ਮੁੰਡੇ ਨੇ ਬੋਲ ਕੇ ਤੇ ਨੂੰਹ ਨੇ ਬਿਨਾਂ ਬੋਲੇ ਘੂੜਿਆ। ਮੇਰੀ ਨਜ਼ਰ ਬਿਨਾਂ ਬੋਲੇ ਤੋਂ ਚੱਲਦੀ ਫਿਲਮ ਦੀਆਂ ਤਸਵੀਰਾਂ ਤੋਂ ਤਿਲਕ ਕੇ ਸੁੱਕੇ ਫੁੱਲਾਂ ਦੇ ਹਾਰ ਵਾਲੀ ਪਤਨੀ ਦੀ ਤਸਵੀਰ ਵੱਲ ਚਲੀ ਗਈ। ਛੋਟੇ ਪੁੱਤਰ ਨੇ ਲੱਤਾਂ ਸਿਰ ਘੁੱਟ ਨਾਲ ਕਹੇ ਸ਼ਬਦ ਕੀ ਦਾ ਸੰਚਾਰ ਵੀ ਮੇਰੇ ਅੰਦਰੋਂ ਅੰਦਰੀ ਹੋ ਗਿਆ। ਹਾਲਤਾਂ ਦੇ ਝੰਡੇ ਹੱਥ ਜੇਬ ਵਿਚ ਚਲੇ ਗਏ। ਕੋਡ ਨੰਬਰ ਤਾਂ ਕਿੰਨੀ ਵਾਰ ਲਿਖ ਕੇ ਦਿੱਤਾ ਤੁਹਾਨੂੰ? ਅਸੀਂ ਸਾਂਭ ਕੇ ਨਹੀਂ ਰੱਖਦੇ, ਜੋਜ ਐਂਡ ਥਰੋ ਤੁਹਾਨੂੰ ਹਰ ਵਾਰ ਲਿਖ ਕੇ ਦੇਣਾ ਪਿਆ ਕਰੇਗਾ। ਰਿਮੋਟ ਅਜੇ ਵੀ ਨੂਰ ਰਾਣੀ ਦੇ ਹੱਥ ਵਿਚ ਸੀ। ਮੈਂ TV ਦੀ ਸਵਿਚ

0: ਪਸੰਦ ਕੀਤੀ, ਸੁਣਨ ਦੀ ਕੋਸ਼ਿਸ਼ ਕਰਨ ਲੱਗਾ। ਨਾ ਨਾ ਕਰਦੀ ਤਾਲਾ ਵੱਟਦੀ, ਮੀਡੀਆ ਆਖਰ ਆ ਹੀ ਗਈ। ਕਈ ਤਰ੍ਹਾਂ ਦੇ ਥਪੇੜਿਆਂ ਦਾ ਝੰਡਿਆ ਮੈਂ, ਆਖਰ ਨੀਂਦ ਚ ਸੁਪਨੇ ਲੈਣ ਲੱਗਾ। ਸੁਪਨੇ ਵਿਚ ਮੈਂ 2 ਮਹੀਨਿਆਂ ਬਾਅਦ ਫਿਰ ਬਿੱਲ ਭਰਨ ਗਿਆ ਹੋਇਆ ਸਾਂ। ਬਿੱਲ ਭਰਨ ਵਾਲੀ ਖਿੜਕੀ ਉਵੇਂ ਜਿਵੇਂ ਸੀ, ਮੈਂ ਅਜੇ ਬਿੱਲ ਨਹੀਂ ਭਰਿਆ ਸੀ ਕਿ ਕੌਂਸਲਰ ਮਨਿੰਦਰ ਮਿੱਠਾਪੁਰ ਫਿਰ ਆ ਗਿਆ। ਗੁੱਸਾ ਤੇ ਜੋਸ਼ ਮੈਨੂੰ ਭਬੂਕੇ ਮਾਰ ਕੇ ਚੜ ਗਿਆ। ਮੇਰੇ ਬੋਲ ਗੂੰਜੇ, ਆ ਵੇਖੋ ਮਿੱਠਾਪੁਰ, ਤੁਹਾਡੀ ਖਿੜਕੀ ਉਸੇ ਤਰ੍ਹਾਂ ਹੀ ਹੈ, ਤੁਸੀਂ ਵਿਵਸਥਾ ਠੀਕ ਨਹੀਂ ਕੀਤੀ, ਇਹ ਸਾਨੂੰ ਬਦਲਣੀ ਪਊ, ਲੋਕਾਂ ਨੂੰ। ਤੁਸੀਂ ਕਿਵੇਂ ਬਦਲ ਲਓਗੇ, ਉਹਨੂੰ ਝੱਗ ਸਿੱਟੀ ਜਾਣਾ। ਮਿੱਠਾਪੁਰ ਦੇ ਬੋਲ ਮਿੱਠੇ ਨਹੀਂ ਸਨ, ਕੌੜੇ ਸਨ। ਬਦਲ ਕੇ ਵਿਖਾਉਂਗਾ ਤੈਨੂੰ, ਤੂੰ ਹੁਣ ਆਈ ਵੋਟਾਂ ਲੈਣ, ਚੋਣਾਂ ਵੇਲੇ ਆਈ ਤਾਂ ਸਹੀ ਵੋਟਾਂ ਮੰਗਣ, ਮੈਂ ਭਰੂੰ ਤੇਰੀ ਸਨੂਕੜੀ। ਇਹ ਸੁਣ ਕੌਂਸਲਰ ਸ਼ਿਪਲ ਹੋ ਗਿਆ ਸੀ, ਮੇਰੀ ਜਾਗ ਖੁੱਲ ਗਈ ਸੀ, ਮੈਂ ਜਾਗ ਪਿਆ ਸਾਂ।
1: ਮੇਰੀ ਪਹਿਲੀ ਗਜ਼ਲ ਦੀ ਚੱਲ ਸ਼ੇਰ ਪੇਸ਼ ਕਰਨ ਲੱਗਾ। ਸੱਧਰਾਂ ਰਹਿ ਜਾਂਦੀਆਂ ਨੇ ਕੱਖਾਂ ਵਾਂਗ ਜਿੰਦਾ ਰੁਲਦੀਆਂ ਨੇ, ਸੱਧਰਾਂ ਰਹਿ ਜਾਂਦੀਆਂ ਨੇ ਕੱਖਾਂ ਵਾਂਗ ਜਿੰਦਾ ਰੁਲਦੀਆਂ ਨੇ, ਉਮਰਾਂ ਢਲ ਜਾਂਦੀਆਂ ਨੇ ਪਰ ਕਿੱਥੇ ਮੁਹੱਬਤਾਂ ਭੁੱਲਦੀਆਂ ਨੇ, ਉਮਰਾਂ ਢਲ ਜਾਂਦੀਆਂ ਨੇ ਪਰ ਕਿੱਥੇ ਮੁਹੱਬਤਾਂ ਭੁੱਲਦੀਆਂ ਨੇ, ਪਿਆਰ ਦੀ ਖਾਤਰ ਹੁਣ ਸੋਹਣੀਆਂ ਕੱਚੇ ਤੇ ਤਰਦੀਆਂ ਨਾ, ਪਿਆਰ ਦੀ ਖਾਤਰ ਹੁਣ ਸੋਹਣੀਆਂ ਕੱਚੇ ਤੇ ਤਰਦੀਆਂ ਨਾ, ਇਸ਼ਕ ਵਫਾ ਹੁਣ ਖੇਡਾਂ ਰਹਿ ਗਈਆਂ ਮੁੱਲ ਦੀਆਂ ਨੇ, ਇਸ਼ਕ ਵਫਾ ਹੁਣ ਖੇਡਾਂ ਰਹਿ ਗਈਆਂ ਮੁੱਲ ਦੀਆਂ ਨੇ, ਜੋ ਵਫਾ ਦਾ ਲਿਹਾਜ਼ ਰੱਖਣ ਵਾਲੀਆਂ ਨੇ ਕੁਝ ਜਿੰਦੜੀਆਂ, ਉਹ ਪਿਆਰ ਦੀ ਖਾਤਰ ਕੰਡਿਆਂ ਦੇ ਵਿਚ ਤੁਲਦੀਆਂ ਨੇ, ਜੋ ਵਫਾ ਦਾ ਲਿਹਾਜ਼ ਰੱਖਣ ਵਾਲੀਆਂ ਨੇ ਹੁਣ ਕੁਝ ਜਿੰਦੜੀਆਂ, ਉਹ ਪਿਆਰ ਦੀ ਖਾਤਰ ਕੰਡਿਆਂ ਦੇ ਵਿਚ ਤੁਲਦੀਆਂ ਨੇ। ਲੁੱਟਿਆ ਗਿਆ ਸੀ ਕਾਫਲਾ ਉਦੋਂ ਜਦੋਂ ਮੰਜ਼ਿਲ ਤੇ ਪਹੁੰਚਾ, ਲੁੱਟਿਆ ਗਿਆ ਸੀ ਕਾਫਲਾ ਉਦੋਂ ਜਦੋਂ ਮੰਜ਼ਿਲ ਤੇ ਪਹੁੰਚਾ, ਮੰਜ਼ਿਲ ਵੱਲ ਤੁਰੇ ਸਾਂ ਅਸਾਂ ਪਰ ਤਕਦੀਰਾਂ ਵਿਗੜੀਆਂ ਨੇ, ਮੰਜ਼ਿਲ ਵੱਲ ਤੁਰੇ ਸਾਂ ਅਸਾਂ ਪਰ ਤਕਦੀਰਾਂ ਵਿਗੜੀਆਂ ਨੇ, ਸਾਡੀਆਂ ਜਿੰਦਾਂ ਤੇ ਮੁੱਕਦੀਆਂ ਮੁੱਕ ਜਾਵਣ ਵੇ ਚੰਨ ਸੱਜਣਾ, ਸਾਡੀਆਂ ਜਿੰਦਾਂ ਤੇ ਮੁੱਕਦੀਆਂ ਮੁੱਕ ਜਾਵਣ ਵੇ ਚੰਨ ਸੱਜਣਾ, ਪਰ ਇਸ਼ਕ ਦੇ ਰੋਗ ਦੀਆਂ ਇਹ ਜੜਾਂ ਕਿੱਥੇ ਸੁੱਕਦੀਆਂ ਨੇ, ਪਰ ਇਸ਼ਕ ਦੇ ਰੋਗ ਦੀਆਂ ਇਹ ਜੜਾਂ ਕਿੱਥੇ ਸੁੱਕਦੀਆਂ ਨੇ, ਵਿਛੜੇ ਸੱਜਣ ਤਾਂ ਨਸੀਬਾਂ ਦੇ ਨਾਲ ਹੀ ਮਿਲਦੇ ਨੇ ਮਾਹੀ ਵੀ, ਵਿਛੜੇ ਸੱਜਣ ਤਾਂ ਨਸੀਬਾਂ ਦੇ ਨਾਲ ਹੀ ਮਿਲਦੇ ਨੇ ਮਾਹੀ ਵੀ, ਆਵਣ ਨਾ ਉਡੀਕਾਂ ਵਿਚ ਸਦੀਆਂ ਲੰਘਦੀਆਂ ਨੇ, ਆਵਣ ਨਾ ਉਡੀਕਾਂ ਵਿਚ ਸਦੀਆਂ ਲੰਘਦੀਆਂ ਨੇ, ਮਨਕ ਤੇਰੇ ਮਿਲਣ ਦੀਆਂ ਉਡੀਕਾਂ ਹਰ ਪਲ ਤੇ ਹਲ ਛਿਨਵੇ, ਮਲਿਕ ਤੇਰੇ ਮਿਲਣ ਦੀਆਂ ਉਡੀਕਾਂ ਹਰ ਪਲ ਛਿਨਵੇ, ਜੁਦਾਈ ਤੇਰੀ ਵਿਚ ਲੰਘਣੀ ਜਿੰਦੜੀ ਅੱਖੀਆਂ ਤੈਨੂੰ ਉਡੀਕਦੀਆਂ ਨੇ, ਜੁਦਾਈ ਤੇਰੀ ਵਿਚ ਲੰਘਣੀ ਜਿੰਦੜੀ ਅੱਖੀਆਂ ਤੈਨੂੰ ਉਡੀਕਦੀਆਂ ਨੇ, ਸੱਧਰਾਂ ਰਹਿ ਜਾਂਦੀਆਂ ਨੇ ਕੱਖਾਂ ਵਾਂਗ ਜਿੰਦਾ ਰੁਲਦੀਆਂ ਨੇ, ਉਮਰਾਂ ਢਲ ਜਾਂਦੀਆਂ ਨੇ ਪਰ ਕਿੱਥੇ ਮੁਹੱਬਤਾਂ ਭੁੱਲਦੀਆਂ ਨੇ। ਇੱਕ ਹੋਰ ਗਜ਼ਲ ਦੇ ਚੰਦਾ ਸ਼ਾਹ ਪੇਸ਼ ਕਰਦਾ ਜੀ। ਉੱਠ ਸ਼ੁਐਬ ਮੁਹੰਮਦਾ ਵੇਖ ਲੈ, ਹਾਕਮ ਬਦਲੀ ਬੈਠੇ ਭੇਸ, ਉੱਠ ਸ਼ੁਐਬ ਮੁਹੰਮਦਾ ਵੇਖ ਲੈ, ਹਾਕਮ ਬਦਲੀ ਬੈਠੇ ਭੇਸ, ਸਾਡੀ ਜਿੰਦ ਨਮਾਣੀ ਕੂਕਦੀ ਅਸੀਂ ਰੁਲ ਗਏ ਵਿਚ ਪਰਦੇਸ, ਸਾਡੀ ਜਿੰਦ ਨਮਾਣੀ ਕੂਕਦੀ ਅਸੀਂ ਰੁਲ ਗਏ ਵਿਚ ਪਰਦੇਸ, ਸਾਨੂੰ ਸੱਪ ਸਮੇਂ ਦਾ ਡੰਗਦਾ ਸਾਨੂੰ ਪਲ ਪਲ ਚੜਦਾ ਜ਼ਹਿਰ, ਸਾਨੂੰ ਸੱਪ ਸਮੇਂ ਦਾ ਡੰਗਦਾ ਸਾਨੂੰ ਪਲ ਪਲ ਚੜਦਾ ਜ਼ਹਿਰ, ਸਾਡੇ ਅੰਦਰ ਵੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ, ਸਾਡੇ ਅੰਦਰ ਵੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ, ਅਸੀਂ ਸੌ ਗਮਾਂ ਵਿਚ ਰੁਲ ਗਏ ਸਾਡੀ ਰੁਲ ਗਈ ਨੌ ਪਤਵਾਰ, ਅਸੀਂ ਸੌ ਗਮਾਂ ਵਿਚ ਰੁਲ ਗਏ ਸਾਡੀ ਰੁਲ ਗਈ ਨੌ ਪਤਵਾਰ, ਸਾਡੇ ਬੋਲਣ ਤੇ ਪਾਬੰਦੀਆਂ ਸਾਡੇ ਸਿਰ ਰੱਖ ਕੇ ਤਲਵਾਰ, ਸਾਡੇ ਬੋਲਣ ਤੇ ਪਾਬੰਦੀਆਂ ਸਾਡੇ ਸਿਰ ਰੱਖ ਕੇ ਤਲਵਾਰ, ਅਸੀਂ ਨੈਣਾ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌ, ਅਸੀਂ ਨੈਣਾ ਦੇ ਖੂਹ ਗੇੜ ਕੇ ਕੀਤੀ ਵੱਤਰ ਦਿਲ ਦੀ ਭੌ, ਇਹ ਬੰਜਰ ਰਹੀ ਨਮਾਨੜੀ ਸਾਨੂੰ ਸੱਜਣ ਤੇਰੀ ਸਹੁੰ, ਇਹ ਬੰਜਰ ਰਹੀ ਨਮਾਨੜੀ ਸਾਨੂੰ ਸੱਜਣ ਤੇਰੀ ਸਹੁੰ, ਅਸੀਂ ਉਤੋਂ ਸ਼ਾਂਤ ਜਾਪਦੇ ਸਾਡੇ ਅੰਦਰ ਲੱਗੀ ਜੰਗ, ਅਸੀਂ ਉਤੋਂ ਸ਼ਾਂਤ ਜਾਪਦੇ ਸਾਡੇ ਅੰਦਰ ਲੱਗੀ ਜੰਗ, ਸਾਨੂੰ ਚੁੱਪ ਚੁਪੀਤਾ ਵੇਖ ਕੇ ਪਏ ਆਖਣ ਲੋਕ ਮਲੰਗ, ਸਾਨੂੰ ਚੁੱਪ ਚੁਪੀਤਾ ਵੇਖ ਕੇ ਪਏ ਆਖਣ ਲੋਕ ਮਲੰਗ, ਉੱਠ ਸ਼ੁਐਬ ਮੁਹੰਮਦਾ ਵੇਖ ਲੈ, ਹਾਕਮ ਬਦਲੀ ਬੈਠੇ ਭੇਸ, ਸਾਡੀ ਜਿੰਦ ਨਵਾਣੀ ਕੂਕਦੀ ਅਸੀਂ ਰੁਲ ਗਏ ਵਿਚ ਪਰਦੇਸ। ਚੰਦ

ਔਰ ਪੇਸ਼ ਕਰਦਾ ਜੀ ਕਿ ਦੁਨੀਆਂ ਨੂੰ ਹੈ ਆਸ ਜਿਨ੍ਹਾਂ ਦੀ ਕਿੱਥੇ ਨੇ ਉਹ ਲੋਕ ਦੁਨੀਆਂ ਨੂੰ ਹੈ ਆਸ ਜਿਨ੍ਹਾਂ ਦੀ ਕਿੱਥੇ ਨੇ ਉਹ ਲੋਕ ਅੱਖ ਜਿਨ੍ਹਾਂ ਲਈ ਛਮ ਛਮ ਬਰਸੇ ਦਿਲ ਵਿਚ ਗਹਿਰਾ ਸੋਗ ਅੱਖ ਜਿਨ੍ਹਾਂ ਲਈ ਛਮ ਛਮ ਬਰਸੇ ਦਿਲ ਵਿਚ ਗਹਿਰਾ ਸੋਗ ਦੁਨੀਆਂ ਨੂੰ ਹੈ ਆਸ ਜਿਨ੍ਹਾਂ ਦੀ ਕਿੱਥੇ ਨੇ ਉਹ ਲੋਕ ਅੱਖ ਜਿਨ੍ਹਾਂ ਲਈ ਛਮ ਛਮ ਬਰਸੇ ਦਿਲ ਵਿਚ ਗਹਿਰਾ ਸੋਗ ਦੇਖ ਕੇ ਹੱਸਦੇ ਚਿਹਰੇ ਦੁਨੀਆਂ ਜੀਵਨ ਜਿਉਂਦੀ ਜਾਪੇ ਦੇਖ ਕੇ ਹੱਸਦੇ ਚਿਹਰੇ ਦੁਨੀਆਂ ਜੀਵਨ ਜਿਉਂਦੀ ਜਾਪੇ ਨਾਦਾਨਾਂ ਨੂੰ ਨਜ਼ਰ ਨਾ ਆਵੇ ਅੰਦਰ ਵਾਲਾ ਜੋਗ ਨਾਦਾਨਾਂ ਨੂੰ ਨਜ਼ਰ ਨਾ ਆਵੇ ਅੰਦਰ ਵਾਲਾ ਜੋਗ ਦੁਨੀਆਂ ਨੂੰ ਹੈ ਆਸ ਜਿਨ੍ਹਾਂ ਦੀ ਕਿੱਥੇ ਨੇ ਉਹ ਲੋਕ ਅੱਖ ਜਿਨ੍ਹਾਂ ਲਈ ਛਮ ਛਮ ਬਰਸੇ ਦਿਲ ਵਿਚ ਗਹਿਰਾ ਸੋਗ ਦੇਖ ਕੇ ਹੱਸਦੇ ਚਿਹਰੇ ਦੁਨੀਆਂ ਜੀਵਨ ਜਿਉਂਦੀ ਜਾਪੇ ਦੇਖ ਕੇ ਹੱਸਦੇ ਚਿਹਰੇ ਦੁਨੀਆਂ ਜੀਵਨ ਜਿਉਂਦੀ ਜਾਪੇ ਨਾਦਾਨਾਂ ਨੂੰ ਨਜ਼ਰ ਨਾ ਆਵੇ ਅੰਦਰ ਵਾਲਾ ਜੋਗ ਨਾਦਾਨਾਂ ਨੂੰ ਨਜ਼ਰ ਨਾ ਆਵੇ ਅੰਦਰ ਵਾਲਾ ਜੋਗ ਬਾਹਰ ਦੀਆਂ ਚਮਕਾਂ ਦਮਕਾਂ ਨੇ ਚੈਨ ਦਿਲਾਂ ਦਾ ਖੋਇਆ ਬਾਹਰ ਦੀਆਂ ਚਮਕਾਂ ਦਮਕਾਂ ਨੇ ਚੈਨ ਦਿਲਾਂ ਦਾ ਖੋਇਆ ਲੱਗ ਰਿਹਾ ਹਰ ਪੰਜਾਬੀ ਨੂੰ ਹਿਜਰਤ ਵਾਲਾ ਰੋਗ ਲੱਗ ਰਿਹਾ ਹਰ ਪੰਜਾਬੀ ਨੂੰ ਹਿਜਰਤ ਵਾਲਾ ਰੋਗ ਲੱਗ ਰਿਹਾ ਹਰ ਪੰਜਾਬੀ ਨੂੰ ਹਿਜਰਤ ਵਾਲਾ ਰੋਗ ਦੁਨੀਆਂ ਨੂੰ ਹੈ ਆਸ ਜਿਨ੍ਹਾਂ ਦੀ ਕਿੱਥੇ ਨੇ ਉਹ ਲੋਕ ਅੱਖ ਜਿਨ੍ਹਾਂ ਲਈ ਛਮ ਛਮ ਬਰਸੇ ਦਿਲ ਵਿਚ ਗਹਿਰਾ ਸੋਗ ਅਗਲਾ ਸ਼ੇਰ ਜੀ ਦਿਨ ਵੇਲੇ ਕੰਮ ਕਾਰ ਚ ਕੁਝ ਨਾ ਯਾਦ ਰਿਹਾ ਦਿਨ ਵੇਲੇ ਕੰਮ ਕਾਰ ਚ ਕੁਝ ਨਾ ਯਾਦ ਰਿਹਾ ਰਾਤ ਹੋਈ ਤਾਂ ਚੇਤੇ ਆਏ ਭੁੱਲੇ ਬਿਸਰੇ ਲੋਕ ਰਾਤ ਹੋਈ ਤਾਂ ਚੇਤੇ ਆਏ ਭੁੱਲੇ ਬਿਸਰੇ ਲੋਕ ਦਿਨ ਵੇਲੇ ਕੰਮ ਕਾਰ ਚ ਕੁਝ ਨਾ ਯਾਦ ਰਿਹਾ ਦਿਨ ਵੇਲੇ ਕੰਮ ਕਾਰ ਚ ਕੁਝ ਨਾ ਯਾਦ ਰਿਹਾ ਰਾਤ ਹੋਈ ਤਾਂ ਚੇਤੇ ਆਏ ਭੁੱਲੇ ਬਿਸਰੇ ਲੋਕ ਔਰ ਵਕਤਾ ਪੇਸ਼ ਹੀ ਗਜ਼ਲ ਨਾ ਬਰਸਾਂ ਬਾਅਦ ਮਲਕ ਕੱਲ ਮਿਲਿਆ ਕੱਲਾ ਵਿਚ ਬਾਜ਼ਾਰ ਬਰਸਾਂ ਬਾਅਦ ਮਲਕ ਕੱਲ ਮਿਲਿਆ ਕੱਲਾ ਵਿਚ ਬਾਜ਼ਾਰ ਉਹੀ ਪੁਰਾਣੇ ਉਸਦੇ ਹਾਸੇ ਉਹੀ ਪੁਰਾਣੇ ਜੋਕ ਉਹੀ ਪੁਰਾਣੇ ਉਸਦੇ ਹਾਸੇ ਉਹੀ ਪੁਰਾਣੇ ਜੋਕ ਦੁਨੀਆਂ ਨੂੰ ਹੈ ਆਸ ਜਿਨ੍ਹਾਂ ਦੀ ਕਿੱਥੇ ਨੇ ਉਹ ਲੋਕ ਅੱਖ ਜਿਨ੍ਹਾਂ ਲਈ ਛਮ ਛਮ ਬਰਸੇ ਦਿਲ ਵਿਚ ਗਹਿਰਾ ਸੋਗ ਚੰਦ ਸ਼ੇਰ ਔਰ ਜੀ ਆਵੇ ਸੱਜਣ ਤੈਨੂੰ ਹਾਲ ਦਿਲ ਦਾ ਸੁਣਾਵਾਂ ਮੈਂ ਆਵੇ ਸੱਜਣ ਤੈਨੂੰ ਹਾਲ ਦਿਲ ਦਾ ਸੁਣਾਵਾਂ ਮੈਂ ਪੈਂਦਾ ਹਿਜਰ ਦਾ ਮੰਜ਼ਿਲ ਵਿਸਾਲ ਦੀ ਦਿਖਾਵਾਂ ਮੈਂ ਪੈਂਦਾ ਹਿਜਰ ਦਾ ਮੰਜ਼ਿਲ ਵਿਸਾਲ ਦੀ ਦਿਖਾਵਾਂ ਮੈਂ ਆਵੇ ਸੱਜਣ ਤੈਨੂੰ ਦਿਲ ਦਾ ਹਾਲ ਸੁਣਾਵਾਂ ਮੈਂ ਆਵੇ ਸੱਜਣ ਤੈਨੂੰ ਦਿਲ ਦਾ ਹਾਲ ਸੁਣਾਵਾਂ ਮੈਂ ਪੈਂਦਾ ਹਿਜਰ ਦਾ ਮੰਜ਼ਿਲ ਵਿਸਾਲ ਦੀ ਦਿਖਾਵਾਂ ਮੈਂ ਪੈਂਦਾ ਹਿਜਰ ਦਾ ਮੰਜ਼ਿਲ ਵਿਸਾਲ ਦੀ ਦਿਖਾਵਾਂ ਮੈਂ ਮੁਹੱਬਤ ਮੇਰੀ ਜਿਵੇਂ ਸ਼ਾਮ ਦਾ ਡੁੱਬਦਾ ਸੂਰਜ ਮੁਹੱਬਤ ਮੇਰੀ ਜਿਵੇਂ ਸ਼ਾਮ ਦਾ ਡੁੱਬਦਾ ਸੂਰਜ ਹਿਜਰ ਤੇਰੇ ਦੀਆਂ ਤਿਰਕਾਲਾਂ ਦਾ ਚੰਨ ਬਣ ਜਾਵਾਂ ਮੈਂ ਹਿਜਰ ਤੇਰੇ ਦੀਆਂ ਤਿਰਕਾਲਾਂ ਦਾ ਚੰਨ ਬਣ ਜਾਵਾਂ ਮੈਂ ਆਵੇ ਸੱਜਣ ਤੈਨੂੰ ਹਾਲ ਦਿਲ ਦਾ ਸੁਣਾਵਾਂ ਮੈਂ ਪੈਂਦਾ ਹਿਜਰ ਦਾ ਮੰਜ਼ਿਲ ਵਿਸਾਲ ਦੀ ਦਿਖਾਵਾਂ ਮੈਂ ਮੁਹੱਬਤ ਮੇਰੀ ਜਿਵੇਂ ਸ਼ਾਮ ਦਾ ਡੁੱਬਦਾ ਸੂਰਜ ਮੁਹੱਬਤ ਮੇਰੀ ਜਿਵੇਂ ਸ਼ਾਮ ਦਾ ਡੁੱਬਦਾ ਸੂਰਜ ਹਿਜਰ ਤੇਰੇ ਦੀਆਂ ਤਿਰਕਾਲਾਂ ਦਾ ਚੰਨ ਬਣ ਜਾਵਾਂ ਮੈਂ ਹਿਜਰ ਤੇਰੇ ਦੀਆਂ ਤਿਰਕਾਲਾਂ ਦਾ ਚੰਨ ਬਣ ਜਾਵਾਂ ਮੈਂ ਉਜੜੇ ਹੋਏ ਦਿਲ ਦੇ ਨਗਰ ਨੂੰ ਆਬਾਦ ਕਰਕੇ ਉਜੜੇ ਹੋਏ ਦਿਲ ਦੇ ਨਗਰ ਨੂੰ ਆਬਾਦ ਕਰਕੇ ਸੱਜਣ ਤੈਨੂੰ ਦਿਲ ਦੀ ਨਗਰੀ ਵਿਚ ਵਸਾਵਾਂ ਮੈਂ ਸੱਜਣ ਤੈਨੂੰ ਦਿਲ ਦੀ ਨਗਰੀ ਵਿਚ ਵਸਾਵਾਂ ਮੈਂ ਉਜੜੇ ਹੋਏ ਦਿਲ ਦੇ ਨਗਰ ਨੂੰ ਆਬਾਦ ਕਰਕੇ ਸੱਜਣ ਤੈਨੂੰ ਦਿਲ ਦੀ ਨਗਰੀ ਵਿਚ ਵਸਾਵਾਂ ਮੈਂ ਪਾਣੀ ਅੱਖੀਆਂ ਦਾ ਵੀ ਸੁੱਕ ਗਿਆ ਵਹਾ ਕੇ ਹੰਝੂ ਪਾਣੀ ਅੱਖੀਆਂ ਦਾ ਵੀ ਸੁੱਕ ਗਿਆ ਵਹਾ ਕੇ ਹੰਝੂ ਯਾਦ ਤੇਰੀ ਨਿੱਤ ਡੰਗੇ ਦੱਸ ਕਿੰਜ ਭੁਲਾਵਾਂ ਮੈਂ ਯਾਦ ਤੇਰੀ ਨਿੱਤ ਡੰਗੇ ਦੱਸ ਕਿੰਜ ਭੁਲਾਵਾਂ ਮੈਂ ਪਾਣੀ ਅੱਖੀਆਂ ਦਾ ਵੀ ਸੁੱਕ ਗਿਆ ਵਹਾ ਕੇ ਹੰਝੂ ਯਾਦ ਤੇਰੀ ਨਿੱਤ ਡੰਗੇ ਦੱਸ ਕਿੰਜ ਭੁਲਾਵਾਂ ਮੈਂ ਰਾਜਾ ਤੂੰ ਰਾਣੀ ਸਾਡੀ ਆਪਣੀ ਬਣੇ ਪ੍ਰੇਮ ਕਹਾਣੀ ਮੈਂ ਰਾਜਾ ਤੂੰ ਰਾਣੀ ਸਾਡੀ ਆਪਣੀ ਬਣੇ ਪ੍ਰੇਮ ਕਹਾਣੀ ਬਾਤਾਂ ਪਿਆਰ ਦੀਆਂ ਪਾਵਾਂ ਨਗਮੇ ਵਫਾ ਸੁਣਾਵਾਂ ਮੈਂ ਬਾਤਾਂ ਪਿਆਰ ਦੀਆਂ ਪਾਵਾਂ ਨਗਮੇ ਵਫਾ ਸੁਣਾਵਾਂ ਮੈਂ ਮੁਹੱਬਤ ਦੇ ਸਿਲੇ ਦਾ ਸਵਾਲ ਕਿੰਜ ਪਾਵਾਂ ਦਿਲਬਰ ਤੋਂ ਮੁਹੱਬਤ ਦੇ ਸਿਲੇ ਦਾ ਸਵਾਲ ਕਿੰਜ ਪਾਵਾਂ ਦਿਲਬਰ ਤੋਂ

ਕਿੰਜ ਤੇਰੀਆਂ ਅੱਖਾਂ ਨਾਲ ਅੱਖਾਂ ਸੱਜਣਾ ਮਿਲਾਵਾਂ ਮੈਂ, ਕਿੰਜ ਤੇਰੀਆਂ ਅੱਖਾਂ ਨਾਲ ਅੱਖਾਂ ਸੱਜਣਾ ਮਿਲਾਵਾਂ ਮੈਂ। ਇਸ਼ਕ ਦੇ ਸਫ਼ਰ ਤੋਂ ਮਿਲੇ ਨੇ ਜ਼ਖ਼ਮ ਦਰਦ ਹੰਝੂ ਮਲਿਕ, ਇਸ਼ਕ ਦੇ ਸਫ਼ਰ ਤੋਂ ਮਿਲੇ ਨੇ ਜ਼ਖ਼ਮ ਦਰਦ ਹੰਝੂ ਮਲਿਕ। ਇਹ ਨੁਮਾਇਸ਼ ਦੇ ਨਾਲ ਦੁੱਖਾਂ ਦੀ ਰਾਤ ਕਿੰਜ ਗੁਜ਼ਾਰਾਂ ਮੈਂ, ਇਹ ਨੁਮਾਇਸ਼ ਦੇ ਨਾਲ ਦੁੱਖਾਂ ਦੀ ਰੁੱਤ ਕਿੰਜ ਗੁਜ਼ਾਰਾਂ ਮੈਂ। ਆਵੇ ਸੱਜਣ ਤੈਨੂੰ ਹਾਲ ਦਿਲ ਦਾ ਸੁਣਾਵਾਂ ਮੈਂ, ਪੈਂਡਾ ਹਿਜਰ ਦਾ ਮੰਜ਼ਿਲ ਵਿਸਾਲ ਦੀ ਦਿਖਾਵਾਂ ਮੈਂ।

ਸਮੀਨ 6:10 ਸਾਡਾ ਸਿਲਸਿਲਾ ਇਕ ਗੁਲੂਕਾਰ ਜਿਸ ਆਵਾਜ਼ ਨੂੰ ਤੁਸੀਂ ਇੰਨਾ ਮਾਣ ਪਿਆਰ ਇੱਜ਼ਤ ਖਲੂਸ ਦੇ ਰਹੇ ਹੋ ਆਸਾ ਸਿੰਘ ਮਸਤਾਨਾ ਹੁਰਾਂ ਦੀ ਆਵਾਜ਼ ਦੇ ਵਿਚ ਇਹ ਨਗਮਾ ਤੁਸੀਂ ਸੁਣ ਰਹੇ ਸੀ ਗਾਣਾ ਤੁਸੀਂ ਸੁਣ ਰਹੇ ਸੀ ਔਰ ਆਸਾ ਸਿੰਘ ਮਸਤਾਨਾ ਹੁਰਾਂ ਬਾਰੇ ਕੀ ਕਹੀਏ ਜਿੰਨੇ ਜ਼ਿਆਦਾ ਖੂਬਸੂਰਤ ਉਨ੍ਹਾਂ ਨੇ ਗਾਣੇ ਸਾਡੇ ਪੰਜਾਬੀ ਦੇ ਵਿਚ ਗਾਏ ਨੇ ਉਹਨੇ ਸ਼ਾਇਦ ਹੀ ਕਿਸੇ ਹੋਰ ਨੇ ਗਾਏ ਹੋਣ ਸਭ ਤੋਂ ਜ਼ਿਆਦਾ ਉਨ੍ਹਾਂ ਦੀ ਜੋੜੀ ਜਿਹੜੀ ਹੈ ਮਸ਼ਹੂਰ ਹੋਈ ਸੀ ਸੁਰਿੰਦਰ ਕੌਰ ਹੁਰਾਂ ਨਾਲ ਪੰਜਾਬ ਦਾ ਇਕ ਇਹੋ ਜਿਹਾ ਸਿਤਾਰਾ ਜਿਸਨੇ ਪੰਜਾਬੀ ਮਾਂ ਬੋਲੀ ਦੇ ਲਈ ਬਹੁਤ ਖੂਬਸੂਰਤ ਗਾਣੇ ਗਾਏ ਨੇ ਸ਼ੇਖੂਪੁਰੇ ਦੇ ਵਿਚ ਉਨ੍ਹਾਂ ਦਾ ਯਾਨੀ ਪਾਕਿਸਤਾਨ ਦੇ ਵਿਚ ਉਨ੍ਹਾਂ ਦਾ ਜਨਮ ਹੋਇਆ ਸੀ 1927 ਦੇ ਵਿਚ ਮਾਂ ਅੰਮ੍ਰਿਤ ਕੌਰ ਤੇ ਪਿਤਾ ਪ੍ਰੀਤਮ ਸਿੰਘ ਜਦੋਂ ਵੰਡ ਹੋਈ ਉਸ ਤੋਂ ਬਾਅਦ ਪਰਿਵਾਰ ਦਿੱਲੀ ਆ ਕੇ ਰਹਿਣ ਲੱਗਿਆ ਦਿੱਲੀ ਆ ਕੇ ਹੀ ਉਨ੍ਹਾਂ ਨੇ ਉਸਤਾਦ ਪੰਡਿਤ ਦੁਰਗਾ ਪ੍ਰਸਾਦ ਕੋਲੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਤੇ ਬਸ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਖੂਬਸੂਰਤ ਗਾਇਕੀ ਵੱਲ

ਇਹ ਨਹੀਂ ਕਿ ਬਸ ਸਿੱਖਦਿਆਂ ਸਿੱਖਦਿਆਂ ਹੀ ਨੌਕਰੀ ਲੱਗ ਗਈ ਔਰ ਸਿੱਖਦਿਆਂ ਸਿੱਖਦਿਆਂ ਹੀ ਉਨ੍ਹਾਂ ਨੂੰ ਸਿੰਗਿੰਗ ਦੇ ਵੱਲ ਮੌਕੇ ਮਿਲਣੇ ਸ਼ੁਰੂ ਹੋ ਗਏ। ਇੱਦਾਂ ਦਾ ਕੁਛ ਵੀ ਨਹੀਂ ਸੀਗਾ। ਜਦੋਂ ਸੰਗੀਤ ਸਿੱਖ ਰਹੇ ਸੀ ਤਾਂ ਉਸ ਜ਼ਮਾਨੇ ਦੇ ਵਿੱਚ ਕਿਹਾ ਜਾਂਦਾ ਸੀ ਕਿ ਗਾਣਿਆਂ ਤੋਂ ਕੌਣ ਕਮਾਉਂਦਾ। ਸੋ ਨੌਕਰੀ ਜ਼ਰੂਰ ਉਨ੍ਹਾਂ ਨੇ ਕੀਤੀ ਸਰਕਾਰੀ ਬੈਂਕ ਦੇ ਵਿੱਚ, ਦਿੱਲੀ ਦੇ ਵਿੱਚ ਚਾਂਦਨੀ ਚੌਂਕ ਚ ਨੌਕਰੀ ਉਨ੍ਹਾਂ ਦੀ ਲੱਗ ਗਈ ਸੀ, ਪਰ ਗਾਉਂਦੇ ਸੀ ਇਸ ਕਰਕੇ ਮੌਕੇ ਵੀ ਮਿਲੇ। ਔਰ ਪਹਿਲਾ ਮੌਕਾ ਮਿਲਾ ਰੇਡੀਓ ਦੇ ਉੱਪਰ 1949 ਦੇ ਵਿੱਚ। ਰੇਡੀਓ ਚ ਪਹਿਲਾ ਗਾਣਾ ਤੱਤੀਏ ਹਵਾਏ ਕਿਹੜੇ ਪਾਸਿਓਂ ਤੂੰ ਆਈ ਹੈ, ਇਹ ਆਸਾ ਸਿੰਘ ਮਸਤਾਨਾ ਹੋਰਾਂ ਦਾ ਪ੍ਰਸਾਰਿਤ ਹੁੰਦਾ। ਪੰਜਾਬੀ ਗਾਇਕੀ ਦਾ ਉਹ ਨਾਮ ਜਿਹਨੂੰ ਪੰਜਾਬੀ ਗਾਇਕੀ ਚ ਹਮੇਸ਼ਾ ਆਪਣੇ ਮਿੱਠੇ ਸੁਰਾਂ ਲਈ, ਮਿੰਨੇ ਮਿੰਨੇ ਬੋਲਾਂ ਲਈ ਯਾਦ ਕੀਤਾ ਜਾਂਦਾ। ਖੈਰ ਇਕ ਤਰ੍ਹਾਂ ਨਾਲ ਇਹ ਸ਼ੁਰੂਆਤ ਰੇਡੀਓ ਤੋਂ ਹੋ ਗਈ ਔਰ ਫਿਰ ਸੋਚਿਆ ਕਿ ਕਿਉਂ ਨਾ ਹੌਲੀ ਹੌਲੀ ਇਸ ਖਿੱਤੇ ਦੇ ਵਿਚ ਹੋਰ ਨਾਮ ਕਮਾਇਆ ਜਾਵੇ। ਤੇ ਹਰਚਰਨ ਪਰਵਾਨਾ ਹੋਰਾਂ ਦਾ ਲਿਖਿਆ ਗਾਣਾ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੇ ਸੁਪਰ ਡੁਪਰ ਹਿੱਟ

ਇਹ ਮੁੰਡਾ ਨੀਰਾ ਸ਼ਨੀਚਰ ਹੈ ਇਹ ਗਾਣਾ ਜਦੋਂ ਆਇਆ ਸੁਰਿੰਦਰ ਕੌਰ ਦੇ ਨਾਲ ਤਾਂ ਹਰ ਕੋਈ ਬੜਾ ਹੀ ਖੁਸ਼ ਹੋਇਆ। ਹਰ ਤਰ੍ਹਾਂ ਦੇ ਗਾਣੇ ਗਾਏ ਆਸਾ ਸਿੰਘ ਮਸਤਾਨਾ ਹੋਰਾਂ ਨੇ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਜਾਂ ਫਿਰ ਰੋਮਾਂਟਿਕ ਗਾਣੇ ਹੋਣ। ਦੋ ਗਾਣਾ ਜੋੜੀ ਦੇ ਵਿਚ ਸੁਰਿੰਦਰ ਕੌਰ ਦੇ ਨਾਲ ਉਨ੍ਹਾਂ ਨੇ ਖੂਬ ਕਮਾਲ ਕੀਤਾ।

ਆਸਾ ਸਿੰਘ ਮਸਤਾਨਾ ਦੇ ਬਹੁਤ ਖੂਬਸੂਰਤ ਗਾਣੇ ਆਏ ਔਰ ਉਹਨਾਂ ਸਾਰੇ ਗਾਣਿਆਂ ਦੇ ਵਿਚ ਉਹਨਾਂ ਦੀ ਉਹ ਵਿਲੱਖਣਤਾ ਨਜ਼ਰ ਆਈ। ਸਭ ਤੋਂ ਵੱਡੀ ਗੱਲ ਇਹ ਕਿ ਹਰ ਇੱਕ ਗਾਣੇ ਦੇ ਨਾਲ ਆਸਾ ਸਿੰਘ ਮਸਤਾਨਾ ਦੀ ਗਾਇਕੀ ਹੋਰ ਨਿਖਰਦੀ ਗਈ। ਇਹ ਉਹ ਜ਼ਮਾਨਾ ਸੀ ਜਦੋਂ ਸਾਫ਼ ਸੁਥਰੀ ਸਿੰਗਿੰਗ ਦਾ ਜ਼ਮਾਨਾ ਸੀ, ਸਮਾਜ ਨੂੰ ਇੱਕ ਸੁਨੇਹਾ ਦੇਣ ਦਾ ਵੇਲਾ ਹੁੰਦਾ ਸੀ। ਹਰ ਕੋਈ ਸਮਾਜ ਦੇ ਵਿਚ ਇੱਕ ਚੰਗੀ ਸੇਧ ਵਾਲੇ ਗਾਣੇ ਸੁਣਨਾ ਪਸੰਦ ਕਰਦਾ ਸੀ, ਕਿਸੇ ਵੀ ਤਰ੍ਹਾਂ ਦੇ ਕੋਈ ਵੀ ਦੋ ਅਰਥੀ ਗਾਣੇ ਨਹੀਂ ਸੀ ਹੁੰਦੇ। ਸੋ ਇਹ ਦੇਣ ਸੀ ਇੱਕ ਗੁਲਕਾਰ ਦੇ ਵਿਚ। ਅੱਜ ਅਸੀਂ ਗੱਲ ਕੀਤੀ ਆਸਾ ਸਿੰਘ ਮਸਤਾਨਾ ਦੀ, ਇਸੇ ਦੇ ਨਾਲ ਹੀ ਮੈਨੂੰ ਰੀਮਾ ਨੂੰ ਦਿਓ ਇਜਾਜ਼ਤ ਇਸ ਪ੍ਰੋਗਰਾਮ ਦੇਸ਼ ਪੰਜਾਬ ਨੂੰ ਇੱਥੇ ਖਤਮ ਕਰਨ ਦੀ।

0: ਆਜੋ ਪੰਜ ਸਾਹਿਬ ਲੰਘ ਆਓ।
1: ਆ ਗਏ ਜੀ। ਹੋਰ ਸੁਣਾਓ। ਮੈਂ ਕਿਹਾ ਪਹਿਲੇ ਜੈ ਹਿੰਦ ਮਹਾਰਾਜ।
0: ਜੈ ਹਿੰਦ ਜੀ, ਜੈ ਹਿੰਦ। ਸੁਣਾਓ ਪੰਜ ਸਾਹਿਬ ਕੀ ਹਾਲ ਚਾਲ?
1: ਬਹੁਤ ਵਧੀਆ। ਮਿੱਠੀ ਮਿੱਠੀ ਕਿਤੇ ਬਾਰਿਸ਼ ਹੋ ਜਾਂਦੀ ਹੈ ਤਾਂ ਹੋਰ ਮਾਹੌਲ ਵਧੀਆ ਬਣ ਜਾਂਦਾ। ਕਿਣ ਮਿਣ ਲਾਈ ਹੋਈ ਹੈ, ਰੱਬ ਨੇ ਮੌਸਮ ਬਦਲ ਰਿਹਾ।
0: ਵੈਸੇ ਦੇਖੋ ਹੁਣ ਜਿਹੜਾ ਇਹ ਮੌਸਮ ਹੈ ਨਾ, ਰੱਬ ਥੋੜੀ ਮਿਹਰ ਰੱਖੇ
1: ਜੀ,
0: ਇਹ ਝੋਨਾ ਪੱਕਣ ਵਾਲਾ।
1: ਸਹੀ ਗੱਲ ਕਹੀ। ਵੈਸੇ ਬਦਲਾਅ ਜਿਹੜਾ ਕੁਦਰਤ ਦਾ ਨਿਯਮ ਹੈ। ਮੈਂ ਬਦਲਾਅ ਦੀ ਜਦੋਂ ਗੱਲ ਕਰਦਾ ਤਾਂ ਮੈਨੂੰ ਉਹ ਸਮਾਂ ਵੀ ਯਾਦ ਆਉਂਦਾ ਹੈ ਕਿ ਜਦੋਂ ਦੇਸ਼ ਦੇ ਵਿਚ ਗੁਲਾਮੀ ਦੀ ਹਵਾ ਵਗਦੀ ਸੀ ਤਾਂ ਆਜ਼ਾਦੀ ਦਾ ਵਾਤਾਵਰਣ ਤਿਆਰ ਹੋ ਰਿਹਾ ਸੀ। ਬਦਲਾਅ ਦਾ ਇੱਕ ਸਮਾਂ ਸੀ।
0: ਬਹੁਤ ਦੇਖੋ ਜੀ, ਸਾਡੇ ਜਦੋਂ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਮਨਾਇਆ,
1: ਲੈ ਤੁਸੀਂ ਪਹੁੰਚ ਗਏ ਉੱਥੇ ਜੀ ਜੀ ਬਿਲਕੁਲ।
0: ਉਹਨਾਂ ਨੇ ਜੋ ਦੇਸ਼ ਦੇ ਲਈ ਜਵਾਨੀ ਦੇ ਵਿਚ ਇਸ ਲਈ ਜੋ ਕੁਰਬਾਨੀ ਕੀਤੀ ਹੈ
1: ਜੀ,
0: ਉਹ ਸ਼ਹਾਦਤ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਜੀ।
1: ਹਾਂ, ਔਰ ਉਹਨਾਂ ਨੇ ਜੋ ਸਾਨੂੰ ਸੰਦੇਸ਼ ਦਿੱਤਾ ਉਹ ਕਹਿੰਦੇ ਪੜ੍ਹੋ ਲਿਖੋ, ਆਪਣੀ ਆਜ਼ਾਦੀ ਦੇ ਲਈ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਵੋ, ਹੈ ਨਾ। ਔਰ ਗੂੰਗੀ ਬੋਲੀ ਸਰਕਾਰ ਨੂੰ ਜਿਹੜੀ ਸੁਣਦੀ ਨਹੀਂ ਸੀਗੀ ਉਹਨੂੰ ਉਸ ਵੇਲੇ ਅੰਗਰੇਜ਼ੀ ਸਰਕਾਰ ਨੂੰ
0: ਜਗਾਇਆ। ਦੱਸਤਾ
1: ਜੀ
0: ਕਿ ਤੁਸੀਂ ਸਾਨੂੰ ਬਹੁਤੀ ਦੇਰ ਤੱਕ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਚ ਜਕੜ ਕੇ ਨਹੀਂ ਰੱਖ ਸਕਦੇ।
1: ਨਹੀਂ ਰੱਖ ਸਕਦੇ
0: ਹਾਂਜੀ, ਰੰਗ ਦੇ ਬਸੰਤੀ। ਕਿਉਂਕਿ ਦੇਖੋ ਆਪਾਂ ਗੱਲ ਕਰਦੇ ਨੇ ਪੰਜ ਸਾਹਿਬ ਕਿ ਕੁਛ ਚੀਜ਼ਾਂ ਜਿਹੜੀਆਂ ਖਾਨਦਾਨ ਚੋਂ ਮਿਲਦੀਆਂ ਨੇ ਕਿ ਉਹਨਾਂ ਦਾ ਚਾਚਾ ਵੀ ਇਸੇ ਕੰਮ ਚ ਸੀ, ਇਸੇ ਵਿਚ ਜਿਦਾਂ ਆਪਾਂ ਕਹਿੰਦੇ ਲਹਿਰ ਚ ਚੱਲਦਾ ਪਿਆ ਸੀ ਪਗੜੀ ਸੰਭਾਲ, ਤੇ ਉਹਨਾਂ ਨੂੰ ਗੂੜਤਿਕ ਤਰੀਕੇ ਨਾਲ ਮਿਲ ਗਈ ਕਿ ਮੈਂ ਜਿਹੜਾ ਹੈਗਾ ਇਹੀ ਕੰਮ ਕਰਨਾ ਹੈਗਾ, ਮੈਂ ਤਾਂ ਦੇਸ਼ ਦੀ ਆਜ਼ਾਦੀ ਜਿਹੜੀ ਹੈਗੀ ਹੈ ਨਾ ਇਹ ਲੈ ਕੇ ਆਉਣੀ ਆ।
1: ਲਿਖਣ ਵਾਲੇ ਨੇ ਲਿਖਿਆ ਕਿ ਜਦੋਂ ਕਿਸੇ ਵੇਲੇ ਉਹਨਾਂ ਨੂੰ ਇਹ ਕਿਹਾ ਗਿਆ ਨਾ ਵੀ ਤੁਸੀਂ ਮਾਫ਼ੀ ਮੰਗ ਲਓ ਤੇ ਤੁਹਾਡੀ ਜਿਹੜੀ ਫਾਂਸੀ ਦੀ ਸਜ਼ਾ ਜਿਹੜੀ ਮਾਫ਼ ਹੋ ਜਾਏਗੀ, ਤਾਂ ਉਹ ਕਹਿੰਦੇ ਵੀ ਜੀਣ ਦੀ ਖਾਹਿਸ਼ ਤਾਂ ਹਰ ਕਿਸੇ ਚ ਹੁੰਦੀ ਹੈ, ਪਰ ਮੈਂ ਇਹੋ ਜਿਹੇ ਜੀਵਨ ਤੋਂ ਮੌਤ ਜਿਹੜੀ ਉਹ ਕਿਤੇ ਵਧੀਆ ਸਮਝਦਾ ਵਾ
0: ਜੀ,
1: ਕਿਉਂਕਿ ਇਸ ਮੌਤ ਦੇ ਸਦਕਾ ਮੇਰੇ ਵਰਗੇ ਕਿੰਨੇ ਹੀ ਲੋਕ ਜਿਹੜੇ ਨੇ ਅੱਗੋਂ ਜਨਮ ਲੈਣਗੇ, ਕਿੰਨੇ ਹੀ ਭਗਤ ਸਿੰਘ ਪੈਦਾ
0: ਹੋਣਗੇ। ਸੋ ਦੇਖੋ ਆਪਾਂ ਉਹਨਾਂ ਨੂੰ ਜਦੋਂ ਕਹਿੰਦੇ ਆ ਕਿ ਜੋ ਉਹਨਾਂ ਦੇ ਸੁਪਨੇ ਸੀ ਉਹਨੂੰ ਸਾਕਾਰ ਕਰਨ ਚ ਆਪਣਾ ਜਿਹੜਾ ਯੋਗਦਾਨ ਪਾਈਏ, ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਸਾਡੇ ਸ਼ਹੀਦਾਂ ਪ੍ਰਤੀ
1: ਨਹੀਂ ਹੋ
0: ਸਕਦੀ।
1: ਬਿਲਕੁਲ ਬਿਲਕੁਲ।
0: ਸੋ ਅੱਜ ਦੇਖੋ ਵੱਖ ਵੱਖ ਸਮਾਰੋਹ ਮਨਾਏ ਗਏ ਸੀ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕਰਦੇ ਹੋਇਆ, ਤੇ ਇਹ ਦਿਨ ਤੇ ਜਿਹੜੀ ਆਪਾਂ ਇੱਕ ਰਿਪੋਰਟ ਤਿਆਰ ਕੀਤੀ ਹੈ ਜੀ।
1: ਅੱਛਾ ਜੀ,
0: ਪਹਿਲਾਂ ਉਹ ਸੁਣਦੇ ਆ।
1: ਲਓ ਫਿਰ
2: ਅੱਜ ਸ਼ਹੀਦ

0: ਅਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਪੰਜਾਬ ਭਰ ਵਿਚ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤਾ ਗਿਆ। ਉਨ੍ਹਾਂ ਦੇ ਜਨਮ ਸਥਾਨ ਖਟਕੜ ਕਲਾਂ ਵਿਖੇ ਵੀ ਵੱਖ ਵੱਖ ਸਮਾਗਮ ਕਰਵਾਏ ਗਏ, ਜਿੱਥੇ ਨੌਜਵਾਨਾਂ ਆਗੂਆਂ ਤੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਤੇ ਫੁੱਲ ਮਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਗਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਜੀ ਦੀ ਸੋਚ, ਦੇਸ਼ ਪ੍ਰਤੀ ਸਮਰਪਣ ਤੇ ਕੁਰਬਾਨੀ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਦਿਹਾੜੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ,
1: ਸ਼ਹੀਦੋ ਕੀ ਚਿਤਾਓਂ ਪਰ ਲਗੇਂਗੇ ਹਰ ਵਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਜਹੀ ਬਾਕੀ ਨਿਸ਼ਾ ਹੋਗਾ। ਜੈ ਹਿੰਦ ਜੀ। ਮੈਂ ਤੁਹਾਡਾ ਆਪਣਾ ਤੇ ਆਪਣਾ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਸਰੋਤਿਆਂ ਨੂੰ ਦਲਵਿੰਦਰ ਦਿਆਲਪੁਰੀ ਵੱਲੋਂ ਢੇਰ ਸਾਰੀਆਂ ਵਧਾਈਆਂ। ਉਹ 23 ਸਾਲ ਦਾ ਜਵਾਨ ਜੋ ਅੱਜ ਵੀ ਜਵਾਨ ਹੈ। ਆਓ ਆਪਾਂ ਸਾਰੇ ਦੇਸ਼ ਵਾਸੀ ਭਗਤ ਸਿੰਘ ਦੀ ਸੋਚ ਤੇ ਉਹਦੇ ਜਿਉਣ ਦੇ ਢੰਗ ਤੇ ਆਪਾਂ ਪਹਿਰਾ ਦਈਏ, ਕਿਉਂਕਿ ਦੇਸ਼ ਨਾਲ ਪਿਆਰ ਕਰਦਾ ਸਭ ਤੋਂ ਵੱਡਾ ਉੱਤਮ ਪਿਆਰ ਹੈ, ਸਭ ਤੋਂ ਵੱਡੀ ਦੇਸ਼ ਸੇਵਾ ਹੈ। ਨੌਜਵਾਨਾਂ ਨੂੰ ਸਿੱਧੇ ਰਾਹੇ ਪਾ ਕੇ ਨੌਜਵਾਨਾਂ ਦੇ ਵਗਦੇ ਵਹਿਣ ਵਗਦੇ ਦਰਿਆ ਨੂੰ ਆਪਾਂ ਆਪਣੀ ਸੋਚ ਨਾਲ, ਆਪਣੇ ਵਿਚਾਰ ਦੇ ਨਾਲ, ਆਪਣੀ ਮਾਈਂਡ ਲੈਂਗੁਏਜ ਦੇ ਨਾਲ ਉਹਨੂੰ ਸਿੱਧੇ ਪਾਈਏ, ਤਾਂ ਜੋ ਸਾਡਾ ਭਾਰਤ ਦੇਸ਼ ਪ੍ਰਤੀ ਪਿਆਰ ਹੋਰ ਵਧੇ। ਕਿਉਂਕਿ ਸੇਵਾ ਦੇਸ਼ ਦੀ ਜ਼ਿੰਦਗੀ ਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਦੇਸ਼ ਸੇਵਾ ਵਿਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਬਹੁਤੇ ਦੁੱਖ ਝੱਲਦੇ ਦੇਸ਼ ਬਦਲੇ ਤੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ, ਇੱਟਾਂ ਉਸੀ ਬੇਰੀ ਨੂੰ ਪੈਂਦੀਆਂ ਨੇ ਜਿਹੜੀ ਬੇਰੀ ਦੇ ਮਿੱਠੜੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ ਕੈਦ ਪਿੰਜਰੇ ਬਾਜ ਤੇ ਸ਼ੇਰ ਹੁੰਦੇ। ਸੋ ਭਗਤ ਸਿੰਘ ਜ਼ਿੰਦਾਬਾਦ, ਸਾਡਾ ਭਾਰਤ ਦੇਸ਼ ਹਿੰਦੁਸਤਾਨ ਜ਼ਿੰਦਾਬਾਦ। ਕਿਉਂਕਿ ਸਾਲ 1907 ਦੋਸਤ ਤੋਂ ਲੈ ਕੇ ਖੁਸ਼ੀਆਂ ਆਇਆ, ਉਹ ਕਿਸ਼ਨ ਸਿੰਘ ਦੇ ਘਰੇ ਦੋਸਤ ਤੋਂ ਭਗਤ ਸਿੰਘ ਸੀ ਜਾਇਆ। ਉਹ ਅੰਗਰੇਜ਼ ਹਕੂਮਤ ਐਸਾ ਗਦਰ ਮਚਾਊ ਕਰਕੇ ਵਤਨ ਆਜ਼ਾਦ ਸੂਰਮਾ ਲੋਕੋ ਜੁਗ ਪਲਟਾਓ, ਕਰਕੇ ਵਤਨ ਆਜ਼ਾਦ ਸੂਰਮਾ ਲੋਕੋ ਜੁਗ ਪਲਟਾਓ। ਜੁਗ ਪਲਟਾਓ ਦਾ ਨਾਂ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ।
2: ਸਤਿ ਸ਼੍ਰੀ ਅਕਾਲ ਜੀ, ਇਨਕਲਾਬ ਜ਼ਿੰਦਾਬਾਦ। ਮੈਂ ਹਰਜੋਤ ਕੌਰ ਲੋਟੀਆ, ਹਲਕਾ ਫਿਲੌਰ ਤੋਂ ਹਲਕਾ ਇੰਚਾਰਜ। ਅੱਜ ਇਸ ਸ਼ੁਭ ਦਿਹਾੜੇ ਤੇ, ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੇ ਜਨਮ ਦਿਹਾੜੇ ਤੇ, ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਸਾਡੇ ਨੌਜਵਾਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਨਾਲ ਦੀ ਨਾਲ ਆਸ ਕਰਦੀ ਹਾਂ ਕਿ ਅਸੀਂ ਸਾਰੇ ਹੀ ਜਣੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲੀਏ, ਕਿਉਂਕਿ ਉਨ੍ਹਾਂ ਦਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਉਹ ਨੌਜਵਾਨਾਂ ਦੇ ਲਈ ਬੜਾ ਹੀ ਪ੍ਰੇਰਣਾਦਾਇਕ ਆ। ਸੋ ਅੱਜ ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦਾ ਜਨਮ ਹੋਇਆ ਸੀ। ਅਸੀਂ ਅੱਜ ਇੱਥੇ ਉਸ ਮਹਾਨ ਯੋਧੇ, ਮਹਾਨ ਚਿੰਤਕ ਅਤੇ ਮਹਾਨ ਦੇਸ਼ ਭਗਤ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਲਈ ਉਨ੍ਹਾਂ ਦੇ ਆਦਮ ਕਦ ਬੁੱਤ, ਜੋ ਕਿ ਸਾਡੇ ਨਜ਼ਦੀਕੀ ਹੀ ਪਿੰਡ ਖਟਕੜ ਕਲਾਂ ਵਿਖੇ ਮੌਜੂਦ ਹਾਂ, ਉੱਥੇ ਅਸੀਂ ਅੱਜ ਸਾਰੇ ਹੀ ਜਣੇ ਪਹੁੰਚੇ ਹਾਂ। ਉਨ੍ਹਾਂ ਦਾ ਨਾਰਾ ਇਨਕਲਾਬ ਜ਼ਿੰਦਾਬਾਦ ਇਹ ਸਿਰਫ ਇਕ ਨਾਰਾ ਨਹੀਂ ਸੀ, ਇਹ ਸਾਨੂੰ ਇਕ ਪ੍ਰੇਰਣਾ ਦੇਣ ਦਾ ਜਿਹੜਾ ਆ ਇਹ ਤਰੀਕਾ ਸੀ। ਸੋ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿਚ ਕਿਤਾਬਾਂ ਪੜ੍ਹਨ, ਵਿਚਾਰ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਿਚ ਆਪਣੀ ਸਾਰੀ ਹੀ ਜਿਹੜੀ ਜ਼ਿੰਦਗੀ ਆ ਉਨ੍ਹਾਂ ਨੇ ਲਗਾ ਦਿੱਤੀ। ਅੱਜ ਵੀ ਸਾਡੇ ਦਿਲ ਵਿਚ ਜੋਸ਼ ਪੈਦਾ ਕਰਦਾ ਆ ਉਨ੍ਹਾਂ ਦਾ ਜੀਵਨ। ਪਰ ਭਗਤ ਸਿੰਘ ਜੀ ਦਾ ਇਨਕਲਾਬ ਸਿਰਫ ਹਕੂਮਤ ਬਦਲਣ ਦਾ ਨਾਮ ਨਹੀਂ ਸੀ, ਉਹ ਸਮਾਜ ਵਿਚ ਬਰਾਬਰੀ, ਇਨਸਾਫ਼ ਅਤੇ ਆਜ਼ਾਦ ਸੋਚ ਦੇ ਹਾਮੀ ਸਨ। ਸਰਦਾਰ ਭਗਤ ਸਿੰਘ ਹੋਣਾ ਦਾ ਜਨਮ ਖਟਕੜ ਕਲਾਂ ਵਿਖੇ ਹੋਇਆ, ਜਿੱਥੇ ਕਿ ਅੱਜ ਵੀ ਉਨ੍ਹਾਂ ਦਾ ਵਿਰਾਸਤੀ ਘਰ ਜਿਹੜਾ ਆ ਉਹ ਮੌਜੂਦ ਆ। ਸੋ ਸਾਡੇ ਬੰਗਿਆਂ ਦੇ ਵਿਚ ਜੇ ਸਾਡੇ ਬੰਗਿਆਂ ਨੂੰ ਕਿਸੇ ਚੀਜ਼ ਕਰਕੇ ਪਹਿਚਾਣਿਆ ਜਾਂਦਾ ਆ, ਕਿਸੇ ਨਾਮਵਰ ਕਰਕੇ ਪਹਿਚਾਣਿਆ ਜਾਂਦਾ ਆ, ਤਾਂ ਉਹ ਸ਼ਹੀਦ ਭਗਤ ਸਿੰਘ ਹੋਣਾ ਦਾ ਆ।
3: ਜੈ ਹਿੰਦ ਪਿਆਰੇ ਸਾਥੀਓ, ਮੈਂ ਤੁਹਾਡਾ ਆਪਣਾ ਮੁਨੀਸ਼ ਰਾਜਪੂਤ, ਪ੍ਰੈਜ਼ੀਡੈਂਟ ਫੈਨ ਭਗਤ ਸਿੰਘ ਫਾਊਂਡੇਸ਼ਨ ਸੋਸਾਇਟੀ ਜਲੰਧਰ। ਦੋਸਤੋ, ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ 119ਵਾਂ, ਜਿਹੜਾ ਫੈਨ ਭਗਤ ਸਿੰਘ ਵੱਲੋਂ ਸਵੇਰੇ 5 ਵਜੇ ਦੁੱਧ ਨਾਲ ਇਸ਼ਨਾਨ ਕਰਾਇਆ ਗਿਆ, ਉਨ੍ਹਾਂ ਦੀ ਪ੍ਰਤਿਮਾ ਨੂੰ ਸਾਰੇ ਚੌਂਕ ਦੀ ਸਾਫ਼ ਸਫਾਈ ਕੀਤੀ ਗਈ, ਔਰ ਨੌਜਵਾਨਾਂ ਨੂੰ ਮੈਸੇਜ ਦਿੱਤਾ ਗਿਆ ਕਿ ਅੱਜ ਦੇ ਦੌਰ ਚ ਏਡੇ ਏਡੇ ਕ੍ਰਾਂਤੀਕਾਰੀ ਬਲੀਦਾਨੀਆਂ ਨੇ ਜਿਨ੍ਹਾਂ ਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਸੁਖਦੇਵ ਜੀ, ਜਿਨ੍ਹਾਂ ਨੇ ਛੋਟੀਆਂ

0: ਵਾਲੀਆਂ ਉਮਰਾਂ ਦੇ ਵਿੱਚ ਆਪਣੇ ਫਾਂਸੀ ਚੁੰਮ ਲਈ ਹੱਸਦੇ ਹੱਸਦੇ। ਔਰ ਅੱਜ ਦਾ ਜਿਹੜਾ ਨੌਜਵਾਨ ਹੈ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਸਾਥੀਓ, ਨੌਜਵਾਨੋ, ਨਸ਼ਿਆਂ ਨੂੰ ਛੱਡੋ, ਨਸ਼ਿਆਂ ਤੋਂ ਦੂਰ ਰਹੋ, ਮਾੜੇ ਕੰਮਾਂ ਤੋਂ ਦੂਰ ਰਹੋ, ਸ਼ਹੀਦਾਂ ਦੀ ਸੋਚ ਤੇ ਚੱਲੋ, ਆਪਣੇ ਮਾਤਾ ਪਿਤਾ ਦੀ ਸੇਵਾ ਕਰੋ, ਚੰਗੇ ਕੰਮਾਂ ਵੱਲ ਧਿਆਨ ਦੇਵੋ, ਪੜ੍ਹਾਈ ਵੱਲ ਧਿਆਨ ਦੇਵੋ। ਮੇਰੀਆਂ ਭੈਣਾਂ ਚੰਗੇ ਕੰਮਾਂ ਵੱਲ ਧਿਆਨ ਦੇਣ, ਆਪਣੇ ਫਿਊਚਰ ਵੱਲ ਧਿਆਨ ਦੇਣ, ਵੱਡੇ ਵੱਡੇ ਅਫਸਰ ਬਣਨ, ਮੇਰੇ ਵੀਰ ਭਰਾ ਖਿਡਾਰੀ ਬਣਨ, ਪੰਜਾਬ ਦਾ ਨਾਮ ਰੋਸ਼ਨ ਕਰਨ, ਦੇਸ਼ ਦਾ ਨਾਮ ਰੋਸ਼ਨ ਕਰਨ। ਮੈਂ ਮੁਨੀਸ਼ ਰਾਜਪੂਤ ਆਪਣੇ ਸਾਰੇ ਹੀ ਭੈਣ ਭਾਈਆਂ ਨੂੰ ਬੇਨਤੀ ਕਰਾਂਗਾ ਕਿ ਚੰਗੇ ਕੰਮਾਂ ਵੱਲ ਧਿਆਨ ਦਿਓ, ਆਪਣੇ ਮਾਤਾ ਪਿਤਾ ਦੀ ਹਮੇਸ਼ਾ ਹੀ ਸੇਵਾ ਕਰਿਓ, ਔਰ ਨਸ਼ਿਆਂ ਤੋਂ ਦੂਰ ਰਹੋ। ਐਸੀ ਦਲਦਲ ਚ ਜੋ ਮੇਰੇ ਵੀਰ ਭਰਾ ਨਸ਼ਿਆਂ ਦੀ ਚਿੱਟੇ ਦੀ ਦਲਦਲ ਚ ਫਸੇ ਹੋਏ ਨੇ, ਸਮੇਂ ਸਮੇਂ ਦੀਆਂ ਸਰਕਾਰਾਂ ਨੇ ਜੋ ਇਸ ਨਸ਼ੇ ਦੀ ਦਲਦਲ ਚ ਨੌਜਵਾਨਾਂ ਨੂੰ ਪਾਇਆ, ਅੱਜ ਲੋੜ ਹੈ ਸਾਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਰਸਤੇ ਤੇ ਚੱਲਣ ਦੀ, ਉਹਨਾਂ ਦੇ ਪੱਚਨਾਂ ਦੇ ਚੱਲਣ ਦੀ ਲੋੜ ਹੈ। ਨਸ਼ੇ ਦੀ ਦਲਦਲ ਚੋਂ ਬਾਹਰ ਆਓ, ਜਿੱਥੇ ਵੀ ਤੁਹਾਨੂੰ ਤੁਹਾਡੇ ਭਰਾ ਫੈਨ ਭਗਤ ਸਿੰਘ ਦੀ ਜ਼ਰੂਰਤ ਹੈ, ਆਪਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਜੈ ਹਿੰਦ, ਜੈ ਭਾਰਤ।
1: ਸਰਦਾਰ ਭਗਤ ਸਿੰਘ ਦੀ ਸ਼ਹਾਦਤ ਸਮੁੱਚੇ ਭਾਰਤ ਵਾਸੀਆਂ ਲਈ ਨਹੀਂ ਬਲਕਿ ਵਿਸ਼ਵ ਦੇ ਕੋਨੇ ਕੋਨੇ ਚ ਵਸਦੇ ਆਜ਼ਾਦੀ ਘੁਲਾਟੀਆਂ ਦੇ ਲਈ ਪ੍ਰੇਰਨਾ ਸਰੋਤ ਆ। ਉਹ ਐਸੇ ਮਹਾਨ ਯੋਧਾ ਹੋਏ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਨਾਲ, ਆਪਣੇ ਵਿਚਾਰਾਂ ਨਾਲ, ਆਪਣੀ ਸੋਚ ਨਾਲ ਇਸ ਸਮਾਜ ਦੇ ਅੰਦਰ ਚੇਤਨਾ ਲੈ ਕੇ ਆਉਂਦੀ ਆ। ਐਸੇ ਵਿਚਾਰ ਉਹਨਾਂ ਦੇ ਪ੍ਰਗਟ ਕੀਤੇ ਜੋ ਮਾਨਵਤਾ, ਮਨੁੱਖਤਾ, ਲੋਕਾਈ ਤੇ ਸਮਾਜ ਦੇ ਭਲੇ ਵਾਲੇ ਸੀ। ਸੋ ਅੱਜ 28 ਸਤੰਬਰ ਉਹਨਾਂ ਦਾ ਜਨਮ ਦਿਹਾੜਾ। ਸੋ ਉਹਨਾਂ ਦਾ ਜਨਮ ਦਿਹਾੜਾ ਉਸ ਦਿਨ ਦਾ ਜਨਮ ਆ, ਇਸ ਦਿਨ ਨੇ ਸਮੁੱਚੇ ਸਮਾਜ ਦੇ ਅੰਦਰ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦਾ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦਾ, ਨਿਰਦੋਸ਼ਾਂ ਦੇ ਲਈ ਖੜਨ ਦਾ ਔਰ ਨਿਹੱਕਿਆਂ ਦੇ ਹੱਕ ਲੈ ਕੇ ਦੇਣ ਦਾ ਜਿਹੜਾ ਜਜ਼ਬਾ ਆ ਉਹ ਲੋਕਾਂ ਦੇ ਅੰਦਰ ਪੈਦਾ ਕੀਤਾ। ਬਹੁਤ ਛੋਟੀ ਉਮਰ ਤੋਂ ਆਜ਼ਾਦੀ ਦੇ ਸੰਘਰਸ਼ ਵਿਚ ਖੁੱਦਣ ਤੋਂ ਬਾਅਦ 23 ਸਾਲ ਦੀ ਉਮਰ ਚ ਉਹ ਸ਼ਹੀਦ ਹੋਏ। ਸੋ ਜਿਹੜਾ ਉਹਨਾਂ ਦਾ ਸਮੁੱਚਾ ਜੀਵਨ ਆ ਉਹ ਭਾਰਤ ਦੇ ਕੋਨੇ ਕੋਨੇ ਚ ਆਜ਼ਾਦੀ ਦੀਆਂ ਲੜਾਈਆਂ ਚ ਲੜਦੇ ਲੰਘਿਆ, ਅੱਜ ਉਹਨਾਂ ਦਾ ਜਨਮ ਦਿਹਾੜਾ ਆ। ਸਰਦਾਰ ਭਗਤ ਸਿੰਘ ਸਾਡੇ ਨਾਇਕ ਨੇ, ਸਾਡੇ ਮਾਰਗ ਦਰਸ਼ਨ ਨੇ, ਸਾਡੇ ਪਥ ਪ੍ਰਦਰਸ਼ਕ ਨੇ, ਸਾਡੀਆਂ ਸੋਚਾਂ ਨੂੰ ਜਿਹੜਾ ਲੋਕਾਈ ਦੀ ਬਿਹਤਰੀ ਦਾ, ਲੋਕਾਈ ਦੀ ਭਲਾਈ ਦਾ ਬੋਧ ਲੱਗਦਾ ਉਹ ਸਾਰਾ ਉਹਨਾਂ ਦੀ ਸੋਚ ਦੇ ਦਰਖਤ ਤੋਂ ਲਿਆ ਗਿਆ। ਸੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਤੇ ਸੱਚੀ ਵਧਾਈ ਇਹੀ ਆ ਕਿ ਆਓ ਉਹਨਾਂ ਦੇ ਜੀਵਨ ਨੂੰ ਸੇਧ ਬਣਾ ਕੇ, ਆਪਣੇ ਜੀਵਨ ਨੂੰ ਉਹਨਾਂ ਦੇ ਕਦਮਾਂ ਤੇ ਕਦਮ ਰੱਖ ਕੇ ਅਗਾਹ ਲਿਜਾਈਏ।
2: ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਆਧਾਰਿਤ ਰੇਡੀਓ ਰਿਪੋਰਟ
3: ਸੁਣੀ ਜੀ। ਵਾਹ, ਲੋ ਫਿਰ ਹੁਣ ਤੁਹਾਨੂੰ ਇੱਕ ਕਵਿਸ਼ਰੀ ਸੁਣਾਉਣੇ ਆ ਸ਼ਹੀਦ ਭਗਤ ਸਿੰਘ ਜੀ ਬਾਰੇ।
4: ਅੱਛਾ ਜੀ,
3: ਲੋ ਸੁਣਾਓ।

0: ਡਰ ਇੱਦਾਂ ਪੰਜ ਸਾਹਿਬ ਕਿ ਸਮਾਂ ਹੋਣਾ ਹੁੰਦਾ ਕਿ ਵੱਖ ਵੱਖ ਮੌਸਮ ਵਿੱਚ ਕੰਮ ਕਾਰ ਕਰੀਏ। ਆਲੂ ਜਿਹੜਾ ਹੈ ਨਾ ਬਹੁਤ ਵਧੀਆ ਫਸਲ ਆ ਦੁਆਬੇ ਦਾ, ਖਾਸ ਕਰਕੇ ਇਹਦਾ ਬੀਜ ਬੜਾ ਵਧੀਆ ਮੰਨਿਆ ਜੀ।
1: ਬਿਲਕੁਲ ਸਹੀ।
0: ਸੋ ਆਲੂਆਂ ਦੇ ਵਿੱਚ ਕੀ ਹੈ ਕਿ ਜਿਹੜਾ ਮਿਆਰੀ ਬੀਜ ਉਤਪਾਦਨ
1: ਜੀ,
0: ਉਹਦੇ ਚ ਕੀ ਤਕਨੀਕਾਂ ਨੇ ਔਰ ਕਿਸ ਤਰੀਕੇ ਨਾਲ ਸਾਡੇ ਕਿਸਾਨ ਵੀਰ ਵਧੀਆ ਬੀਜ ਪੈਦਾ ਕਰ ਸਕਦੇ ਹੈਗੇ,
1: ਠੀਕ ਹੈ।
0: ਡਾਕਟਰ ਸੁਖਵਿੰਦਰ ਸਿੰਘ ਹੋਰਾਂ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਜੀ।
1: ਅੱਛਾ ਜੀ,
0: ਲਓ ਸੁਣੋ ਫਿਰ।
2: ਸੁਣਾਓ ਕਿਸਾਨ ਵੀਰੋ, ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਦਾ ਪੰਜਾਬ ਦੀ ਖੇਤੀ ਅਤੇ ਅਰਥਚਾਰੇ ਨਾਲ ਬਹੁਤ ਹੀ ਡੂੰਘਾ ਸਬੰਧ ਹੈ ਅਤੇ ਉਹ ਵਿਸ਼ਾ ਹੈ ਆਲੂ ਦੇ ਮਿਆਰੀ ਬੀਜ ਦਾ ਉਤਪਾਦਨ। ਕਿਸਾਨ ਵੀਰੋ, ਸਤੰਬਰ ਦਾ ਮਹੀਨਾ ਚੱਲ ਰਿਹਾ ਹੈ ਔਰ ਇਹ ਟਾਈਮ ਜਿਹੜਾ ਆਲੂ ਦੀ ਖੇਤੀ ਵਾਸਤੇ ਢੁਕਵਾਂ ਹੈ। ਆਲੂ ਦੇ ਬੀਜ ਉਤਪਾਦਨ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਆਓ ਆਪਾਂ ਆਲੂ ਅਤੇ ਆਲੂ ਬੀਜ ਬਾਰੇ ਕੁਝ ਮੁੱਢਲੀ ਜਾਣਕਾਰੀ ਅਤੇ ਕੁਝ ਪੰਛੀ ਝਾਤ ਮਾਰ ਲਈਏ। ਕਿਸਾਨ ਵੀਰੋ, ਖਾਣ ਵਾਲਾ ਆਲੂ ਅਤੇ ਬੀਜ ਵਾਲੇ ਆਲੂ ਵਿਚ ਇਹ ਫਰਕ ਹੈ ਕਿ ਖਾਣ ਵਾਲਾ ਆਲੂ ਜਿਹੜਾ ਹੈ ਉਹ ਘਰੇਲੂ ਵਰਤੋਂ ਅਤੇ ਬਾਜ਼ਾਰੀ ਜਿਹੜੇ ਉਤਪਾਦ ਨੇ ਉਹ ਬਣਾਉਣ ਦੇ ਕੰਮ ਆਉਂਦਾ ਹੈ, ਜਦਕਿ ਜਿਹੜਾ ਬੀਜ ਵਾਲਾ ਆਲੂ ਹੈ ਉਹ ਅਗਲੇ ਸਾਲ ਦੀ ਆਲੂ ਦੀ ਫਸਲ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਬੀਜ ਵਾਲਾ ਆਲੂ ਜਿਹੜਾ ਹੈ ਉਹ ਬਿਮਾਰੀ ਤੋਂ, ਵਿਸ਼ਾਣੂ ਤੋਂ ਅਤੇ ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਰਹਿਤ ਹੋਣਾ ਚਾਹੀਦਾ ਹੈ। ਇਕੋ ਹੀ ਕਿਸਮ ਦਾ ਹੋਣਾ ਚਾਹੀਦਾ ਹੈ। ਭਰੋਸੇਯੋਗ ਜਿਹੜੇ ਨੇ ਵਸੀਲੇ ਆ, ਚਾਹੇ ਉਹ ਸਰਕਾਰੀ ਫਾਰਮ ਨੇ ਤੇ ਚਾਹੇ ਉਹ ਯੂਨੀਵਰਸਿਟੀ ਹੈ, ਉਨ੍ਹਾਂ ਤੋਂ ਖਰੀਦਿਆ ਜਾਣਾ ਚਾਹੀਦਾ ਹੈ। ਔਰ ਇਹਦਾ ਜਿਹੜਾ ਸਾਈਜ਼ ਹੈ ਬੀਜ ਵਾਲੇ ਆਲੂ ਦਾ, ਇਹ ਵੀ ਜਿਹੜਾ ਰਾਸ਼ਨ ਵਾਲੇ ਆਲੂ ਤੋਂ ਜਾਂ ਵਰਤੋਂ ਵਾਲੇ ਜਿਹੜਾ ਘਰੇਲੂ ਵਰਤੋਂ ਵਾਲਾ ਆਲੂ ਆ ਉਸ ਤੋਂ ਛੋਟਾ ਹੁੰਦਾ। ਇਸ ਦਾ ਜਿਹੜਾ ਐਵਰੇਜ ਸਾਈਜ਼ ਆਪਾਂ ਮੰਨਦੇ ਆ 40 ਤੋਂ ਲੈ ਕੇ 50 ਗ੍ਰਾਮ ਹੁੰਦਾ ਹੈ। ਬੀਜ ਵਾਲਾ ਜਿਹੜਾ ਆਲੂ ਹੈ ਇਹ ਜਿਹੜਾ ਹੈ ਤੁਸੀਂ ਹਮੇਸ਼ਾ ਹੀ ਕਿਸੇ ਭਰੋਸੇਯੋਗ ਜਿਹੜੇ ਨੇ ਵਸੀਲੇ ਉਤੋਂ ਖਰੀਦਣਾ ਹੈ। ਕਿਸਾਨ ਵੀਰੋ, ਪੂਰੇ ਸੰਸਾਰ ਵਿਚ ਜੇ ਆਪਾਂ ਆਲੂ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ ਭਾਰਤ ਜਿਹੜਾ ਹੈ ਇਹ ਦੂਸਰੇ ਨੰਬਰ ਤੇ ਆਉਂਦਾ ਹੈ ਔਰ ਇਹ ਪਿਛਲੇ ਲਗਭਗ 5-6 ਦਹਾਕਿਆਂ ਦੌਰਾਨ ਭਾਰਤ ਵਿਚ ਆਲੂ ਹੇਠ ਰਕਬਾ ਜਿਹੜਾ ਉਹ 10 ਗੁਣਾ ਵੱਧ ਗਿਆ ਹੈ। ਇਸ ਦੇ ਨਾਲ ਨਾਲ ਜਿਹੜਾ ਪ੍ਰਤੀ ਏਕੜ ਝਾੜ ਹੈ ਉਹ ਵੀ ਉਸ ਵਿਚ ਵੀ 3 ਗੁਣਾ ਵਾਧਾ ਹੋਇਆ ਹੈ, ਜਿਸ ਦੇ ਸਿੱਟੇ ਵਜੋਂ ਜਿਹੜੀ ਭਾਰਤ ਵਿਚ ਆਲੂ ਦੀ ਕੁੱਲ ਪੈਦਾਵਾਰ ਹੈ ਉਹ 30 ਗੁਣਾ ਵੱਧ ਗਈ ਹੈ। ਕਿਸਾਨ ਵੀਰੋ, ਆਲੂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਜਿਹੜੀਆਂ ਅਲੱਗ ਅਲੱਗ ਇਲਾਕਿਆਂ ਵਿਚ ਲਗਾਈਆਂ ਜਾਂਦੀਆਂ ਨੇ। ਉਨ੍ਹਾਂ ਵਿਚੋਂ ਲੇਕਿਨ ਜਿਹੜੀਆਂ ਮਕਬੂਲ ਹੋਈਆਂ ਕਿਸਮਾਂ ਜਿਹੜੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਉਨ੍ਹਾਂ ਦੇ ਕੁਝ ਨਾਂ ਨੇ, ਜਿਵੇਂ ਕੁਫਰੀ ਪੁਖਰਾਜ, ਕੁਫਰੀ ਜੋਤੀ, ਕੁਫਰੀ ਸੂਰਿਆ, ਕੁਫਰੀ ਪੁਸ਼ਕਰ, ਕੁਫਰੀ ਹਿਮਾਲਿਨੀ, ਫਿਰ ਕੁਫਰੀ ਜਿਹੜੀ ਚੰਦਰਮੁਖੀ 1, ਕੁਫਰੀ ਚਪਸੋਨਾ 1, ਕੁਫਰੀ ਚਪਸੋਨਾ 3, ਫਰਾਈ ਸੋਨਾ ਆਦਿ। ਇਸ ਦੇ ਨਾਲ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਪਿਛਲੇ ਕੁਝ ਸਾਲਾਂ ਤੋਂ ਆਲੂ ਦੀਆਂ ਕੁਝ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਨੇ ਅਤੇ ਇਹ ਕਿਸਾਨਾਂ ਲਈ ਸਿਫਾਰਸ਼ ਵੀ ਕੀਤੀ ਗਈਆਂ ਨੇ। ਪਿਛਲੇ ਸਾਲ ਜਿਹੜੀਆਂ ਨਵੀਆਂ ਵਰਾਇਟੀਆਂ ਆਈਆਂ ਨੇ ਇਹਦਾ ਨਾਂ ਪੰਜਾਬ ਪੋਟੈਟੋ 103 ਅਤੇ ਪੰਜਾਬ ਪੋਟੈਟੋ 104 ਹੈ। 2023 ਵਿਚ ਦੋ ਕਿਸਮਾਂ ਜਿਹੜੀਆਂ ਪਹਿਲਾਂ ਸਿਫਾਰਸ਼ ਕੀਤੀਆਂ ਸੀ ਉਹ ਪੰਜਾਬ ਪੋਟੈਟੋ 101 ਅਤੇ ਪੰਜਾਬ ਪੋਟੈਟੋ 102 ਹੈ। ਇਸ ਤਰ੍ਹਾਂ ਟੋਟਲ 4 ਕਿਸਮਾਂ ਯੂਨੀਵਰਸਿਟੀ ਨੇ ਆਲੂਆਂ ਦੀਆਂ ਸਿਫਾਰਸ਼ ਕੀਤੀਆਂ ਨੇ। ਇਨ੍ਹਾਂ 4 ਕਿਸਮਾਂ ਦਾ ਵਧੀਆ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਜੇਕਰ ਆਪਾਂ ਪੰਜਾਬ ਵਿਚ ਆਲੂ ਦੀ ਗੱਲ ਕਰੀਏ ਤਾਂ ਦੇਸ਼ ਭਰ ਵਿਚ ਆਲੂ ਦੇ ਉਤਪਾਦਨ ਵਿਚ ਪੰਜਾਬ ਦਾ 6ਵਾਂ ਸਥਾਨ ਹੈ, ਲੇਕਿਨ ਆਲੂ ਦੇ ਬੀਜ ਉਤਪਾਦਨ ਵਿਚ ਪੰਜਾਬ ਜਿਹੜਾ ਦੇਸ਼ ਦਾ ਮੋਹਰੀ ਸੂਬਾ ਹੈ। ਪੰਜਾਬ ਵਿਚ ਜਿਹੜਾ ਪੈਦਾ ਕੀਤਾ ਆਲੂ ਹੈ ਇਹਦੀ ਜਿਹੜੀ ਮੰਗ ਹੈ ਪੂਰੇ ਦੇਸ਼ ਵਿਚ ਹੈ। ਖਾਸ ਕਰਕੇ ਪੰਜਾਬ ਦਾ ਪੈਦਾ ਕੀਤਾ ਆਲੂ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਆਦਿ ਰਾਜਾਂ ਵਿਚ ਭੇਜਿਆ ਜਾਂਦਾ ਹੈ ਔਰ ਇਹ ਜਿਹੜਾ ਆਲੂ ਹੈ ਇਸ ਦੀ ਜਿਹੜੀ

ਕੁਆਲਿਟੀ ਹੈ ਜਿਹੜੀ ਇਹ ਬਹੁਤ ਵਧੀਆ ਹੈ। ਔਰ ਪੰਜਾਬ ਵਿਚ ਵੀ ਜਿਹੜਾ ਦੁਆਬੇ ਦਾ ਖੇਤਰ ਹੈ ਇਹ ਆਲੂ ਦੇ ਬੀਜ ਵਾਸਤੇ ਮਸ਼ਹੂਰ ਹੈ ਕਿਉਂਕਿ ਇੱਥੇ ਜਿਹੜਾ ਪੌਣ ਪਾਣੀ ਹੈ ਇੱਥੋਂ ਦੇ ਕਿਸਾਨ ਜਿਹੜੇ ਨੇ ਲੰਬੇ ਸਮੇਂ ਤੋਂ ਆਲੂ ਬੀਜ ਦਾ ਜਿਹੜਾ ਕੰਮ ਕਰਦੇ ਆ ਰਹੇ ਨੇ ਔਰ ਇਨ੍ਹਾਂ ਨੂੰ ਆਲੂ ਬੀਜ ਪੈਦਾ ਕਰਨ ਵਿਚ ਮੁਹਾਰਤ ਹੈ। ਸੋ ਹੁਣ ਆਪਾਂ ਜਿਹੜੀ ਹੈ ਆਲੂ ਬੀਜ ਦੀ ਜਿਹੜੀ ਹੈ ਕਿਸ ਤਰ੍ਹਾਂ ਮਿਆਰੀ ਉਤਪਾਦਨ ਕਰਨਾ ਹੈ ਇਸ ਬਾਰੇ ਥੋੜੀ ਗੱਲਬਾਤ ਕਰਦੇ ਹਾਂ। ਕੁਝ ਜ਼ਰੂਰੀ ਨੁਕਤੇ ਹਨ ਜੇ ਉਨ੍ਹਾਂ ਨੂੰ ਅਪਣਾ ਕੇ ਅਸੀਂ ਆਲੂ ਦਾ ਮਿਆਰੀ ਬੀਜ ਤਿਆਰ ਕਰ ਸਕਦੇ ਹਾਂ। ਕਿਸਾਨ ਵੀਰੋ, ਆਲੂ ਦੇ ਬੀਜ ਉਤਪਾਦਨ ਕਰਨ ਲਈ ਵਧੀਆ ਬੀਜ ਪੈਦਾ ਕਰਨ ਲਈ ਜਿਹੜੀ ਤਕਨੀਕ ਵਰਤੀ ਜਾਂਦੀ ਹੈ ਉਸ ਦਾ ਨਾਂ ਹੈ ਸੀਡ ਪਲਾਟ ਟੈਕਨੀਕ ਜਾਂ ਬੀਜ ਵਿਧੀ ਕਹਿੰਦੇ ਇਹਨੂੰ। ਔਰ ਇਸ ਵਿਧੀ ਦਾ ਮਤਲਬ ਇਹ ਹੈ ਕਿ ਆਲੂ ਦੇ ਬੀਜ ਦੀ ਫਸਲ ਉਸ ਸਮੇਂ ਲਗਾਉਣੀ ਜਾਂ ਪੈਦਾ ਕਰਨਾ ਜਿਸ ਸਮੇਂ ਤੇਲੇ ਦੀ ਜਿਹੜੀ ਗਿਣਤੀ ਆ ਰਸ ਚੂਸਣ ਵਾਲਾ ਤੇਲਾ ਜਿਹੜਾ ਹੁੰਦਾ ਉਸ ਦੀ ਜਿਹੜੀ ਗਿਣਤੀ ਹੈ ਉਹ ਘੱਟ ਹੋਵੇ ਜਾਂ ਨਾ ਮਾਤਰ ਹੋਵੇ। ਪੰਜਾਬ ਵਿਚ ਇਹ ਜਿਹੜਾ ਕੁਦਰਤੀ ਮਾਹੌਲ ਬਣਦਾ ਹੈ ਇਹ ਅਕਤੂਬਰ ਮਹੀਨੇ ਤੋਂ ਲੈ ਕੇ ਦਸੰਬਰ ਦੇ ਅਖੀਰ ਤੱਕ ਇਹ ਢੁਕਵਾਂ ਮੌਸਮ ਹੁੰਦਾ ਹੈ। ਇਸ ਟਾਈਮ ਤੇ ਤੇਲੇ ਦੀ ਗਿਣਤੀ ਬਹੁਤ ਘੱਟ ਜਾਂ ਨਾ ਮਾਤਰ ਹੁੰਦੀ ਹੈ ਔਰ ਇਹ ਢੁਕਵਾਂ ਸਮਾਂ ਹੈ ਜਦੋਂ ਅਸੀਂ ਜਿਹੜਾ ਆਲੂ ਦਾ ਬੀਜ ਪੈਦਾ ਕਰ ਸਕਦੇ ਹਾਂ ਕਿਉਂਕਿ ਤੇਲਾ ਜਿਹੜਾ ਇੱਕ ਏਦਾਂ ਦਾ ਕੀੜਾ ਹੈ ਜੋ ਰਸ ਚੂਸਦਾ ਹੈ ਤੇ ਇਸ ਦੇ ਨਾਲ ਇਹ ਵਿਸ਼ਾਣੂ ਰੋਗ ਜਿਹੜਾ ਹੈ ਚਾਹੇ ਉਹ ਵਿਸ਼ਾਣੂ ਜਿਹੜਾ ਹੈਗਾ ਵਿਸ਼ਾਣੂ ਏ ਜਾਂ ਵਿਸ਼ਾਣੂ ਐਕਸ ਜਾਂ ਵਿਸ਼ਾਣੂ ਵਾਈ ਇਹ ਬਿਮਾਰੀਆਂ ਨੇ ਆਲੂ ਦੀਆਂ ਜਾਂ ਪੱਤਾ ਮੁੜਨ ਵਾਲਾ ਰੋਗ ਹੈ ਇਹ ਆਲੂ ਨੂੰ ਲਾਗ ਲਗਾ ਦਿੰਦਾ ਹੈ ਫੈਲਾ ਦਿੰਦਾ ਹੈ ਤੇ ਜਦੋਂ ਇਸ ਦੀ ਗਿਣਤੀ ਘੱਟ ਹੁੰਦੀ ਹੈ ਤੇ ਇਸ ਫਿਰ ਰੋਗ ਦਾ ਲੱਗਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਤੇ ਇਹ ਪੰਜਾਬ ਵਿਚ ਜਿਵੇਂ ਮੈਂ ਦਸਿਆ ਕਿ ਅਕਤੂਬਰ ਤੋਂ ਲੈ ਕੇ ਦਸੰਬਰ ਦਾ ਇਹ ਢੁਕਵਾਂ ਜਿਹੜਾ ਸਾਨੂੰ ਇੱਕ ਮਿਲਦਾ ਹੈ ਮੌਕਾ ਅਸੀਂ ਬੀਜ ਪੈਦਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜਾ ਬੀਜ ਪੈਦਾ ਕਰਨ ਲਈ ਹੋਰ ਜਿਹੜੇ ਜ਼ਰੂਰੀ ਨੁਕਤੇ ਨੇ ਉਹ ਆਪਾਂ ਵਾਰੀ ਵਾਰੀ ਕਰਕੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਵਧੀਆ ਬੀਜ ਕਰਨ ਵਾਸਤੇ ਪੈਦਾ ਕਰਨ ਵਾਸਤੇ ਚੰਗੀ ਜਿਹੜੀ ਜ਼ਮੀਨ ਆ ਸਾਫ਼ ਸੁਥਰੀ ਜਿਹੜੀ ਬਿਮਾਰੀ ਰਹਿਤ ਲਾਗ ਰਹਿਤ ਉਹ ਜ਼ਮੀਨ ਜ਼ਰੂਰੀ ਹੈ। ਔਰ ਪੰਜਾਬ ਵਿਚ ਜਿੱਥੋਂ ਮਈ ਜੂਨ ਵਿਚ ਗਰਮੀ ਪੈਂਦੀ ਹੈ ਉਸ ਟਾਈਮ ਤੇ ਅਸੀਂ ਜ਼ਮੀਨ ਦੀ ਡੂੰਘੀ ਵਹਾਈ ਕਰ ਦਈਏ ਤੇ ਬਹੁਤ ਸਾਰੇ ਜਿਹੜੀ ਬਿਮਾਰੀ ਦੇ ਤੱਤ ਨੇ ਉਹ ਖਤਮ ਹੋ ਸਕਦੇ ਨੇ। ਦੂਸਰਾ ਜਿਹੜਾ ਨੁਕਤਾ ਹੈ ਉਹ ਹੈ ਕਿ ਜਿਹੜਾ ਅਸੀਂ ਆਲੂ ਬੀਜ ਵਾਸਤੇ ਵਰਤਣਾ ਹੈ ਉਹ ਵੀ ਬਿਮਾਰੀ ਰਹਿਤ ਹੋਣਾ ਚਾਹੀਦਾ ਹੈ। ਉਸ ਵਾਸਤੇ ਅਸੀਂ ਭਰੋਸੇਯੋਗ ਵਸੀਲਿਆਂ ਤੋਂ ਸਰਕਾਰੀ ਫਾਰਮ ਜਿਹੜੇ ਨੇ ਉਨ੍ਹਾਂ ਤੋਂ ਯੂਨੀਵਰਸਿਟੀ ਦੇ ਫਾਰਮ ਜਿਹੜੇ ਨੇ ਉਨ੍ਹਾਂ ਤੋਂ ਬੀਜ ਲੈਣਾ ਚਾਹੀਦਾ ਹੈ। ਇਹ ਧਿਆਨ ਰੱਖੋ ਕਿ ਉਹੀ ਆਪਾਂ ਕਿਸਮ ਲੈਣੀ ਹੈ ਜਿਸ ਦੀ ਮੰਡੀ ਵਿਚ ਜਾਂ ਹੋਰ ਜਿਹੜੇ ਹੈਗੇ ਨੇ ਰਾਜ ਹੈ ਉਨ੍ਹਾਂ ਵਿਚ ਉਨ੍ਹਾਂ ਦੀ ਡਿਮਾਂਡ ਹੋਵੇ ਉਨ੍ਹਾਂ ਦੀ ਮੰਗ ਹੋਵੇ ਤਾਂ ਕਿ ਸਾਡਾ ਪੈਦਾ ਕੀਤਾ ਬੀਜ ਜਿਹੜਾ ਉਹ ਆਸਾਨੀ ਨਾਲ ਵੇਖ ਸਕੇ ਅਤੇ ਸਾਨੂੰ ਵੇਚਣ ਵਿਚ ਕੋਈ ਜ਼ਿਆਦਾ ਮਤਲਬ ਔਖਿਆਈ ਨਾ ਹੋਵੇ। ਜਿਹੜਾ ਬੀਜ ਅਸੀਂ ਲੈਣਾ ਹੈ ਉਹ ਵਿਸ਼ਾਣੂ ਰਹਿਤ ਹੋਵੇ ਕਿਸੇ ਤਰ੍ਹਾਂ ਦੀ ਬਿਮਾਰੀ ਰਹਿਤ ਹੋਵੇ ਲਾਗ ਨਾ ਲੱਗੀ ਹੋਵੇ ਇਸ ਤਰ੍ਹਾਂ ਦੀ ਜਿਹੜਾ ਬੀਜ ਲੈਣਾ ਹੈ। ਤੀਸਰਾ ਜਿਹੜਾ ਨੁਕਤਾ ਹੈ ਉਹ ਹੈ ਕਿ ਬਿਜਾਈ ਵਾਲੇ ਆਲੂ ਦੀ ਆਪਾਂ ਬੀਜਣ ਤੋਂ ਪਹਿਲਾਂ ਜਿਹੜੀ ਆ ਉਹਦੀ ਸੁਗਾਈ ਕਰਨੀ ਹੈ ਉਹਨੂੰ ਅਲੱਗ ਅਲੱਗ ਜਿਹੜੀਆਂ ਹੈਗੀਆਂ ਨੇ ਕੋਈ ਚਾਹੇ ਖਰੀਨ ਰੋਗ ਹੋ ਗਿਆ ਜਾਂ ਕੁਛ ਵੀ ਬਿਮਾਰੀ ਜਿਹੜਾ ਸੋਧਣਾ ਹੈ ਉਹਨੂੰ ਬੀਜ ਨੂੰ ਉਹਦੇ ਵਾਸਤੇ ਦਵਾਈਆਂ ਨੇ ਜਿਵੇਂ ਐਮੈਸਟੋ ਪ੍ਰਾਈਮ ਮੌਨਸਨ ਜਾਂ ਸਿਸਟੀਵਾ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਮਾਰਕੀਟ ਵਿਚ ਉਹ ਤੁਸੀਂ ਜਿਹੜੀ ਰਿਕਮੈਂਡਡ ਦਵਾਈਆਂ ਨੇ ਉਹ ਵਰਤ ਕੇ ਸੋਧ ਲੈਣਾ ਹੈ ਬੀਜ ਸੋਧਣ ਤੋਂ ਬਾਅਦ ਹੀ ਉਹਦੀ ਬਿਜਾਈ ਕਰਨੀ ਹੈ। ਚੌਥਾ ਤੇ ਬਹੁਤ ਹੀ ਜਿਹੜਾ ਮਹੱਤਵਪੂਰਨ ਨੁਕਤਾ ਹੈ ਸਹੀ ਟਾਈਮ ਤੇ ਬੀਜ ਦੀ ਬਿਜਾਈ ਜਿਵੇਂ ਕਿ ਮੈਂ ਦਸਿਆ ਕਿ ਆਪਣੇ ਜਿਹੜੇ ਪੰਜਾਬ ਵਿਚ ਜਿਹੜਾ ਇਹ ਢੁਕਵਾਂ ਸਮਾਂ ਹੈ ਅਕਤੂਬਰ ਦਾ ਪਹਿਲਾ ਪੰਦਰਵਾੜਾ 15 ਅਕਤੂਬਰ ਤੋਂ ਪਹਿਲਾਂ ਅਸੀਂ ਆਲੂ ਵਾਲੇ ਬੀਜ ਦੀ ਬਿਜਾਈ ਜ਼ਰੂਰ ਕਰ ਲੈਣੀ ਹੈ। ਇਸ ਤੋਂ ਬਾਅਦ ਜਿਹੜਾ ਜਦੋਂ ਆਲੂ ਦੀ ਫਸਲ ਲਗਾ ਲੈਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਪੂਰੀ ਜਿਹੜੀ ਫਸਲ ਆ ਉਸਦਾ ਬਿਮਾਰੀਆਂ ਅਤੇ ਜਿਹੜੇ ਹੈਗੇ ਨੇ ਕੀੜਿਆਂ ਖਾਸ ਕਰਕੇ ਰਸ ਚੂਸਣ ਵਾਲੇ ਕੀੜੇ ਇਨ੍ਹਾਂ ਵਿਚ ਤੇਲਾ ਜਾਂ ਕੋਈ ਚਿੱਟੀ ਮੱਖੀ ਆ ਇਸ ਤੋਂ ਬਚਾਅ ਰੱਖਣਾ ਹੈ। ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਸ਼ ਕੀਤੀਆਂ ਹੋਈਆਂ ਸਪਰੇਆਂ ਨੇ ਚਾਹੇ ਉੱਲੀ ਨਾਸ਼ਕ ਨੇ ਜਾਂ ਕੀਟਨਾਸ਼ਕ ਨੇ ਉਨ੍ਹਾਂ ਦੀ ਸਹੀ ਸਹੀ ਟਾਈਮ ਤੇ ਵਰਤੋਂ ਕਰਨੀ ਹੈ ਤਾਂ ਕਿ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਜਾਂ ਬਿਮਾਰੀਆਂ ਇਸ ਤੋਂ ਬਚਾਅ ਹੋ ਸਕੇ।
ਫਿਰ ਇਹਦੇ ਵਿਚ ਜਦੋਂ ਅਸੀਂ ਅਗਲਾ ਨੁਕਤਾ ਇਹ ਕਿ ਜੇ ਕੋਈ ਵੀ ਆਪਾਂ ਬਿਮਾਰ ਬੂਟੇ ਨੇ ਕੋਈ ਬਿਮਾਰੀ ਪੈ ਗਈ

0: ਜਾਂ ਤੁਹਾਨੂੰ ਬੂਟੇ ਅਲੱਗ ਦਿਖਦੇ ਨੇ ਬਾਕੀ ਫਸਲ ਨਾਲੋਂ, ਰਲੇ ਵਾਲੇ ਬੂਟੇ ਨੇ ਜਿਹਨੂੰ ਆਪਾਂ ਆਫ ਟਾਈਪ ਵੀ ਕਹਿ ਦਿੰਦੇ ਹਾਂ, ਉਹ ਜ਼ਰੂਰ ਪੱਟਣੇ ਹੈ। ਔਰ ਜਦੋਂ ਇਹ ਕੋਈ ਬੂਟੇ ਪੱਟਣੇ ਨੇ, ਇਹਦਾ ਪੱਟਣ ਦਾ ਟਾਈਮ ਹੈਗਾ ਇੱਕ ਤਾਂ ਜਦੋਂ ਆਪਾਂ 30-35 ਦਿਨਾਂ ਬਾਅਦ ਬਿਜਾਈ ਤੋਂ, ਉਸ ਤੋਂ ਬਾਅਦ ਜਦੋਂ ਫੁੱਲ ਪੈਂਦੇ ਆ, ਉਸ ਟਾਈਮ ਵੀ ਆਪਾਂ ਨੂੰ ਜੇ ਲੱਗਦਾ ਕਿ ਬੂਟਾ ਕੋਈ ਅਲੱਗ ਦਿਖ ਰਿਹਾ ਹੈ, ਜਿਹਨੂੰ ਅਸੀਂ ਕਿਸਮ ਲਗਾਈ ਸੀ ਉਸ ਤੋਂ ਹਟਵਾਂ ਬੂਟਾ ਹੈ, ਕੋਈ ਅਲੱਗ ਦਿਖ ਰਿਹਾ ਹੈ, ਜਾਂ ਬਿਮਾਰ ਹੈ, ਜਾਂ ਪੱਤੇ ਮੁੜ ਗਏ ਨੇ, ਜਾਂ ਕੋਈ ਵਾਇਰਸ ਲੱਗਦਾ, ਵਿਸ਼ਾਣੂ ਰੋਗ ਲੱਗਦਾ ਹੈ, ਉਹ ਕੋਈ ਵੀ ਇਸ ਤਰ੍ਹਾਂ ਦੇ ਬੂਟੇ ਸਾਨੂੰ ਦਿਖਦੇ ਨੇ, ਤਾਂ ਉਹ ਪੱਟ ਕੇ ਅਸੀਂ ਇੱਕ ਟੋਏ ਵਿੱਚ ਨੱਪ ਦੇਣੇ ਨੇ। ਔਰ ਜਦੋਂ ਅਸੀਂ ਬੂਟੇ ਪੱਟਣੇ ਨੇ, ਧਿਆਨ ਰੱਖਣਾ ਕਿ ਉਹਦੇ ਵਿੱਚ ਥੱਲੇ ਜਦੋਂ ਕੋਈ ਆਲੂ ਕੋਈ ਬਣਿਆ ਹੋਇਆ ਤੇ ਉਹ ਵੀ ਨਾਲ ਹੀ ਪੱਟ ਲੈਣਾ ਹੈ। ਇਸ ਤੋਂ ਬਾਅਦ ਹੌਲੀ ਹੌਲੀ ਅਸੀਂ ਜਿਹੜਾ ਦਸੰਬਰ ਦੇ ਅੱਧ ਤੱਕ ਪਹੁੰਚਦਾ ਹੋਇਆ ਪਾਣੀ ਜਿਹੜਾ ਹੈ ਉਹ ਘੱਟ ਕਰ ਦੇਣਾ ਹੈ। ਔਰ ਜਿਹੜਾ ਦਸੰਬਰ ਦੇ ਅਖੀਰ ਵਿਚ ਜਾਂ ਜਨਵਰੀ ਦੇ ਸ਼ੁਰੂ ਵਿਚ ਗੰਨਾ ਦੀ ਕਟਾਈ ਅਸੀਂ ਕਰਨੀ ਹੈ। ਪਾਣੀ ਘੱਟ ਕਰਨ ਦਾ ਮਕਸਦ ਇਹ ਆ ਕਿ ਜਦੋਂ ਤੇਲਾ ਵਧਣ ਲੱਗਦਾ ਹੈ ਤੇ ਉਸ ਤੋਂ ਅਸੀਂ ਬਚਾਅ ਵਾਸਤੇ ਪੱਤੇ ਜੇ ਪਾਣੀ ਘੱਟ ਕਰ ਦਾਂਗੇ ਤੇ ਤੇਲੇ ਦੀ ਗਿਣਤੀ ਵਧੂਗੀ ਨਹੀਂ। ਦਸੰਬਰ ਦੇ ਅਖੀਰ ਵਿਚ ਜਾਂ ਜਨਵਰੀ ਦੇ ਸ਼ੁਰੂ ਵਿਚ ਅਸੀਂ ਵੇਲਾਂ ਕੱਟਣੀਆਂ ਨੇ। ਔਰ ਵੇਲਾਂ ਕੱਟਣ ਵਾਸਤੇ ਇਹ ਹੈਗਾ ਕਿ ਅਸੀਂ ਜਿਹੜੇ ਤੇਲੇ ਦੀ ਗਿਣਤੀ ਹੈ ਉਹ 20 ਤੇਲੇ ਪ੍ਰਤੀ 100 ਪੱਤਾ, ਇਸ ਤੋਂ ਵਧਣੀ ਨਹੀਂ ਚਾਹੀਦੀ। ਉਸ ਤੋਂ ਪਹਿਲਾਂ ਅਸੀਂ ਵੇਲਾਂ ਜ਼ਰੂਰ ਕੱਟਣੀਆਂ ਨੇ। ਵੇਲਾਂ ਕੱਟਣ ਤੋਂ ਬਾਅਦ ਅਸੀਂ ਜਿਹੜਾ ਆਲੂ ਆ 15 ਦਿਨ ਦੇ ਕਰੀਬ ਲਗਭਗ ਖੇਤ ਵਿਚ ਹੀ ਰਹਿਣ ਦੇਣਾ ਹੈ ਤਾਂ ਕਿ ਜਿਹੜੀ ਆਲੂ ਦੀ ਛਿੱਲ ਆ ਉਹ ਪੱਕ ਜਾਵੇ, ਥੋੜੀ ਮੋਟੀ ਹੋ ਜਾਵੇ, ਤਾਂ ਕਿ ਪੁਟਾਈ ਦੇ ਟਾਈਮ ਤੇ ਆਲੂ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਤੋਂ ਬਾਅਦ ਅਸੀਂ 15 ਦਿਨ ਬਾਅਦ ਆਲੂ ਦੀ ਪੁਟਾਈ ਕਰ ਲੈਣੀ ਹੈ। ਪੁਟਾਈ ਕਰਨ ਤੋਂ ਬਾਅਦ ਅਸੀਂ ਇੱਕ ਢੇਰ ਲਗਾ ਕੇ ਉਸਨੂੰ ਖੇਤ ਵਿਚ ਹੀ ਪਰਾਲੀ ਨਾਲ ਢੱਕ ਦੇਣਾ ਹੈ ਤਾਂ ਕਿ ਜਿਹੜਾ ਕੋਈ ਆਲੂ ਇੱਕ ਤਰ੍ਹਾਂ ਦੀ ਛਿੱਲ ਥੋੜੀ ਹੋਰ ਮੋਟੀ ਹੋ ਜਾਵੇ, ਔਰ ਜੇ ਕੋਈ ਮਿੱਟੀ ਗਿੱਲੀ ਲੱਗੀ ਰਹਿ ਗਈ ਆਲੂ ਨੂੰ ਉਹ ਵੀ ਉਤਰ ਜਾਵੇ ਤਾਂ ਕਿ ਸਾਨੂੰ ਗ੍ਰੇਡਿੰਗ ਦੇ ਟਾਈਮ ਤੇ ਸਟੋਰ ਕਰਨ ਲੱਗਿਆਂ ਕੋਈ ਔਖਿਆਈ ਨਾ ਹੋਵੇ, ਆਲੂ ਸਾਫ਼ ਹੋ ਜਾਣ, ਔਰ ਜਿਹੜੀ ਇਹਦੀ ਛਿੱਲ ਵੀ ਪੱਕ ਜਾਵੇ ਤਾਂ ਕਿ ਲੰਬੇ ਟਾਈਮ ਤੱਕ ਉਹਨੂੰ ਆਪਾਂ ਕੋਲਡ ਸਟੋਰ ਵਿਚ ਰੱਖ ਸਕੀਏ। ਇਹ ਸੀ ਮੋਟੇ ਮੋਟੇ ਨੁਕਤੇ ਜਿਹੜੇ ਇਸ ਬੀਜ ਵਿਧੀ ਵਾਲੇ ਜਾਂ ਜਿਹਨੂੰ ਆਪਾਂ ਸੀਡ ਪਲੋਟ ਟੈਕਨੀਕ ਕਹਿੰਦੇ ਹਾਂ, ਇਹਦੇ ਰਾਹੀਂ ਆਲੂ ਦਾ ਮਿਆਰੀ ਬੀਜ ਉਤਪਾਦਨ ਕਰਨ ਦੇ ਜ਼ਰੂਰੀ ਨੁਕਤੇ। ਕਿਸਾਨ ਜਿਹੜੇ ਜਿਸ ਤਰ੍ਹਾਂ ਟਾਈਮ ਬਦਲ ਰਿਹਾ ਹੈ, ਨਵੀਆਂ ਤਕਨੀਕਾਂ ਨਵੀਆਂ ਖੋਜਾਂ ਹੁੰਦੀਆਂ ਨੇ, ਔਰ ਪਿਛਲੇ ਕੁਝ ਸਾਲਾਂ ਦੌਰਾਨ ਇਕ ਹੋਰ ਤਕਨੀਕ ਜਿਹੜੀ ਹੈ ਉਹ ਵੀ ਬੜੀ ਮਕਬੂਲ ਹੋ ਰਹੀ ਹੈ, ਉਹ ਹੈ ਐਰੋਪੋਨਿਕਸ ਵਾਲੀ ਤਕਨੀਕ, ਹਵਾ ਵਿਚ ਆਲੂ ਪੈਦਾ ਕਰਨ ਵਾਲੀ ਜਿਵੇਂ ਤਕਨੀਕ ਜਿਹਨੂੰ ਆਪਾਂ ਕਹਿੰਦੇ ਹਾਂ। ਇਸ ਰਾਹੀਂ ਵੀ ਆਪਾਂ ਆਲੂ ਦਾ ਮਿਆਰੀ ਬੀਜ ਪੈਦਾ ਕਰ ਸਕਦੇ ਹਾਂ। ਜਿਹੜੀ ਹੁਣ ਤੱਕ ਆਪਾਂ ਗੱਲਬਾਤ ਕੀਤੀ ਉਹਨੂੰ ਰਵਾਇਤੀ ਤਰੀਕਾ ਕਹਿੰਦੇ ਨੇ ਬੀਜ ਪੈਦਾ ਕਰਨ ਦਾ, ਔਰ ਜਿਹੜੀ ਹੁਣ ਗੱਲਬਾਤ ਆਪਾਂ ਕਰ ਲੱਗੇ ਹਾਂ ਐਰੋਪੋਨਿਕ ਵਾਲੀ, ਇਹਦੇ ਵਿਚ ਅਸੀਂ ਕੀ ਕਰਦੇ ਹਾਂ ਕਿ ਲੈਬੋਰਟਰੀ ਵਿਚ ਬੂਟੇ ਤਿਆਰ ਹੁੰਦੇ ਨੇ ਟਿਸ਼ੂ ਕਲਚਰ ਰਾਹੀਂ, ਉਹ ਬੂਟੇ ਜਿਹੜੇ ਆ ਬਿਮਾਰੀ ਰਹਿਤ ਹੁੰਦੇ ਨੇ, ਉਹਦੀ ਪਹਿਲਾਂ ਚੈਕਿੰਗ ਹੁੰਦੀ ਹੈ, ਇੰਡੈਕਸਿੰਗ ਹੁੰਦੀ ਹੈ, ਇਹ ਪਤਾ ਕੀਤਾ ਜਾਂਦਾ ਹੈ ਕਿ ਇਹ ਵਾਇਰਸ ਤੋਂ ਵਿਸ਼ਾਣੂ ਤੋਂ ਰਹਿਤ ਨੇ, ਉਹੀ ਬੂਟੇ ਜਿਹੜੇ ਨੇ ਅੱਗੇ ਜਿਹੜੇ ਆਪਾਂ ਉਹਨੂੰ ਅੱਗੇ ਬੀਜਦੇ ਹਾਂ। ਐਰੋਪੋਨਿਕ ਵਿਚ ਇਹ ਹੁੰਦਾ ਕਿ ਬੂਟੇ ਜਿਹੜੇ ਆ ਉਹ ਅਸੀਂ ਇੱਕ ਸੁਰੱਖਿਅਤ ਜਿਹੜੀ ਜਾਲੀਦਾਰ ਢਾਂਚਾ ਹੁੰਦਾ ਉਹਦੇ ਵਿਚ ਲਗਾਏ ਜਾਂਦੇ ਨੇ। ਬੂਟੇ ਨੂੰ ਜਿਹੜਾ ਵੀ ਕੋਈ ਆਪਾਂ ਨੂੰ ਖਾਦ ਪਾਣੀ ਦੇਣਾ ਹੈ ਉਹ ਸਾਰਾ ਪਾਣੀ ਦੇ ਥਰੂ ਜਾਂਦਾ ਹੈ, ਔਰ ਬੂਟੇ ਜਿਹੜੇ ਨੇ ਉਹ ਆਲੂ ਜਿਹੜੇ ਨੇ ਹਵਾ ਚ ਲਟਕਦੇ ਨੇ ਇਸ ਤਰ੍ਹਾਂ, ਔਰ ਇਹਦੇ ਤਰੀਕੇ ਨਾਲ ਜਿਹੜਾ ਬਿਮਾਰੀ ਦਾ ਖਤਰਾ ਔਰ ਤੇਲੇ ਦਾ ਖਤਰਾ ਬਹੁਤ ਘੱਟ ਜਾਂਦਾ ਹੈ, ਕੋਈ ਬਿਮਾਰੀ ਨਹੀਂ ਲੱਗਦੀ ਕਿਉਂਕਿ ਬੂਟੇ ਪਹਿਲਾਂ ਹੀ ਅਸੀਂ ਚੈੱਕ ਕੀਤੇ ਹੁੰਦੇ ਨੇ। ਔਰ ਇਹਦੇ ਵਿਚ ਜਿਹੜਾ ਬੀਜ ਦਾ ਵਾਧਾ ਹੈ, ਬੀਜ ਦਾ ਜਿਹੜਾ ਕਹਿ ਲਓ ਕਿ ਗੁਣਾ ਹੁੰਦਾ ਹੈ ਉਹ ਲਗਭਗ 40 ਤੋਂ ਲੈ ਕੇ 50 ਗੁਣਾ ਬੀਜ ਦਾ ਵਾਧਾ ਹੁੰਦਾ ਹੈ, ਜਦਕਿ ਰਵਾਇਤੀ ਜਿਹੜਾ ਤਰੀਕਾ ਵਾ ਉਹਦੇ ਵਿਚ ਬੀਜ ਦਾ ਵਾਧਾ 8 ਤੋਂ ਲੈ ਕੇ 10 ਗੁਣਾ ਤੱਕ ਹੁੰਦਾ ਹੈ। ਤੋ ਇਸ ਤਰੀਕੇ ਨਾਲ ਜੇ ਅਸੀਂ ਐਰੋਪੋਨਿਕ ਰਾਹੀਂ ਕਰਦੇ ਹਾਂ ਤੇ ਬੀਜ ਦਾ ਵਾਧਾ ਲਗਭਗ 40 ਤੋਂ 50 ਗੁਣਾ ਹੁੰਦਾ ਹੈ, ਔਰ ਇਸ ਨਾਲ ਕਾਫ਼ੀ ਜ਼ਿਆਦਾ ਜਿਹੜਾ ਬੀਜ ਦਾ ਉਤਪਾਦਨ ਹੁੰਦਾ ਹੈ। ਇਹ ਦੋ ਤਰੀਕੇ ਜਿਹੜੇ ਨੇ ਇਨ੍ਹਾਂ ਨਾਲ ਅਸੀਂ ਜਿਹੜਾ ਆਲੂ ਦਾ ਮਿਆਰੀ ਬੀਜ ਪੈਦਾ ਕਰ ਸਕਦੇ ਹਾਂ। ਤੇ ਅਖੀਰ ਵਿਚ ਕੁਝ ਜਿਹੜੇ ਜ਼ਰੂਰੀ ਨੁਕਤੇ ਸਾਂਝੇ ਕੀਤੇ ਉਹਨਾਂ ਨੂੰ ਆਪਾਂ ਇਕ ਵਾਰੀ ਫਿਰ ਦੁਹਰਾ ਲੈਂਦੇ ਹਾਂ ਕਿ ਆਲੂ ਦੇ ਬੀਜ ਵਧੀਆ ਬੀਜ ਉਤਪਾਦਨ ਵਾਸਤੇ ਬਿਜਾਈ ਦੇ ਟਾਈਮ ਦਾ ਧਿਆਨ ਰੱਖੋ, ਅਕਤੂਬਰ 15 ਤੋਂ ਪਹਿਲਾਂ ਆਲੂ ਦੀ ਬਿਜਾਈ ਪੂਰੀ ਹੋ ਜਾਵੇ। ਵੇਲਾਂ ਕੱਟਣ ਵਾਸਤੇ ਵੀ ਤੁਸੀਂ ਧਿਆਨ ਰੱਖੋ ਕਿ ਤੇਲੇ ਦੀ ਗਿਣਤੀ ਵਧਣ ਤੋਂ ਪਹਿਲਾਂ ਵੇਲਾਂ ਜ਼ਰੂਰ ਕੱਟਣੀਆਂ ਨੇ। ਉਹੀ ਕਿਸਮ ਦਾ ਬੀਜ ਬੀਜੋ ਜਿਹਦੀ ਮਾਰਕੀਟ ਵਿਚ ਦੂਜੇ ਰਾਜਾਂ ਵਿਚ ਵੱਧ ਡਿਮਾਂਡ ਹੈ ਤਾਂ ਕਿ ਤੁਹਾਡਾ ਆਲੂ ਜਿਹੜਾ ਵਾ ਉਹ ਜਲਦੀ ਵਿਕ ਸਕੇ। ਔਰ ਬਾਕੀ ਯੂਨੀਵਰਸਿਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਹੋਈਆਂ ਕਿਸਮਾਂ ਨੇ ਉਹੀ ਲਗਾਓ, ਔਰ ਯੂਨੀਵਰਸਿਟੀ ਨੇ ਜਿਹੜੀਆਂ ਨਵੀਆਂ ਕਿਸਮਾਂ ਪੈਦਾ ਕੀਤੀਆਂ ਨੇ ਇਸਦਾ ਬੀਜ ਵੀ ਤੁਸੀਂ ਯੂਨੀਵਰਸਿਟੀ ਦੇ ਫਾਰਮਾਂ ਤੋਂ ਤੁਸੀਂ ਬੁੱਕ ਕਰਾ ਕੇ ਲੈ ਸਕਦੇ ਹੋ। ਤੇ ਇਨ੍ਹਾਂ ਜੇ ਆਪਾਂ ਗੱਲਾਂ ਦਾ ਧਿਆਨ ਰੱਖਦੇ ਹਾਂ ਤੇ ਅਸੀਂ ਵਧੀਆ ਜਿਹੜਾ ਆਲੂ ਦਾ ਮਿਆਰੀ ਬੀਜ ਸੋਨੇ ਵਰਗਾ ਬੀਜ ਪੈਦਾ ਕਰ ਸਕਦੇ ਹਾਂ।
1: ਸੁਣੇ ਜੀ, ਹਾਂਜੀ ਹਾਂਜੀ ਬਿਲਕੁਲ, ਬੜੀ ਲਾਹੇਵੰਦ ਜਾਣਕਾਰੀ ਦਿੱਤੀ ਡਾਕਟਰ ਸਾਹਿਬ।
2: ਹਾਂ ਅੱਜ ਦੇਖੋ ਇੱਕ ਹੋਰ ਦੇਣੇ ਆ ਹਲਕਾ।
3: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵੈਸ਼ਨਵੀ। भारत और संयुक्त अरब अमीरात स्थानीय मुद्रा में व्यापार के निपटान, भुगतान और संदेश प्रणालियों के एकीकरण और केंद्रीय बैंक के डिजिटल मुद्राओं से संबंधित पहलों के समय पर कार्यान्वयन के लिए कदम उठाने पर सहमत हुए हैं। दोनों पक्षों ने आज मुंबई में निवेश संबंधी भारत यूएई उच्च स्तरीय संयुक्त कार्यबल की 14वीं बैठक के दौरान इस समझौते पर सहमति जताई। बैठक की सह अध्यक्षता वाणिज्य और उद्योग मंत्री पीयूष गोयल और अबुधाबी निवेश प्राधिकरण के प्रबंध निदेशक शेख हामिद बिन जायद अल नाहयान ने की। श्री गोयल ने कहा कि दोनों देशों के बीच निवेश बढ़ाने के लिए ऊर्जा, उद्योग, बुनियादी ढांचा और स्टार्टअप जैसे क्षेत्रों की पहचान की गई है।
4: एनुअली वी हैव बीन मीटिंग रेगुलरली।
5: हम सालाना और नियमित रूप से बैठकें करते रहे हैं और दोनों पक्षों के व्यापारिक समूहों की संतुष्टि के अनुसार ठोस और महत्वपूर्ण मुद्दों का समाधान कर रहे हैं। आज हमने अंतरिक्ष प्रौद्योगिकी, पोत निर्माण, आधुनिक बंदरगाहों के विकास, खाद्य सुरक्षा, विशेष रूप से खाड़ी क्षेत्र के लिए कृषि नवाचार, लॉजिस्टिक्स के विस्तार, AI और उभरती प्रौद्योगिकियों पर मिलकर काम करने, ऊर्जा सुरक्षा के लिए बेहतर समन्वय स्थापित करने तथा फिनटेक क्षेत्र में अपने सहयोग का विस्तार करने जैसे क्षेत्रों में साझेदारी को बढ़ाने पर भी चर्चा की है।
4: एक्सपैंडिंग आवर कोऑपरेशन इन द फिनटेक सेक्टर।
3: विज्ञान और प्रौद्योगिकी मंत्री डॉक्टर जितेंद्र सिंह ने कहा है कि मानव अंतरिक्ष उड़ान, स्टार्टअप और नए अंतरिक्ष पारिस्थितिकी तंत्र पर ध्यान केंद्रित करते हुए भारत फ्रांस अंतरिक्ष सहयोग ने एक नए चरण में प्रवेश किया है। डॉक्टर सिंह ने आज नई दिल्ली में फ्रांस के उच्च शिक्षा, अनुसंधान और अंतरिक्ष मंत्री फिलिप बैप्टिस्ट के नेतृत्व में एक उच्च स्तरीय प्रतिनिधिमंडल के साथ बैठक के दौरान ये बात कही। पेट्रोलियम और प्राकृतिक गैस मंत्री हरदीप सिंह पुरी ने कहा है कि देश ने पश्चिम एशिया में जारी संकट और होर्मुज जलडमरू मध्य में व्यवधान के बावजूद कच्चे तेल और प्राकृतिक गैस की आपूर्ति में आई चुनौतियों का अब तक सफलतापूर्वक सामना किया है। कोलकाता में मर्चेंट्स चैम्बर ऑफ कॉमर्स एंड इंडस्ट्री द्वारा आयोजित एक कार्यक्रम में श्री पुरी ने ये बात कही। उन्होंने आश्वासन दिया कि सरकार स्थिति पर लगातार नजर रख रही है और ये सुनिश्चित करेगी कि आपूर्ति में आय व्यवधान नियंत्रण से बाहर न हो। सरकार ने आज नई दिल्ली में पशुधन बीमा योजना पोर्टल की शुरुआत की। ये पोर्टल पशुधन बीमा के लिए एक एकीकृत डिजिटल मंच उपलब्ध कराएगा। मत्स्य पालन, पशुपालन और डेयरी मंत्री राजीव रंजन सिंह ने कहा कि इस पहल का उद्देश्य पशुधन बीमा सेवाओं को अधिक पारदर्शी, प्रभावी और सुलभ बनाना है। संवाददाताओं से बातचीत में श्री सिंह ने कहा कि अब किसान बीमा के लिए ऑनलाइन आवेदन कर सकेंगे और पूरी प्रक्रिया की डिजिटल माध्यम से निगरानी की जाएगी। ये पोर्टल हिंदी और अंग्रेजी के अलावा 11 क्षेत्रीय भाषाओं में भी उपलब्ध होगा। सर्वोच्च न्यायालय ने 2,000 रूपये से अधिक के UPI लेनदेन पर मर्चेंट डिस्काउंट रेट MDR लागू करने के केंद्र सरकार के फैसले पर रोक लगाने से इंकार कर दिया है। ये शुल्क 15 अक्टूबर से प्रभावी होने हैं। न्यायालय ने केंद्र सरकार, रिजर्व बैंक और अन्य प्रतिवादियों से जवाब मांगा है और 4 सप्ताह के अंदर अपना जवाब दाखिल करने का निर्देश दिया गया है। न्यायालय ने कहा कि यह मुद्दा कानूनी से अधिक तकनीकी है। देश में इस वर्ष अगस्त में औद्योगिक उत्पादन सूचकांक IIP द्वारा मापे गए औद्योगिक उत्पादन में वार्षिक आधार पर 8% की वृद्धि हुई। सरकार की ओर से जारी ताजा आंकड़ों से संकेत मिलता है कि औद्योगिक गतिविधियां का विस्तार स्वस्थ गति से जारी है। जापान एशिया खेलों में भारत ने आज भी पदक जीतने का सिलसिला जारी रखा है। निशानेबाजी, क्रिकेट, कुराश, एथलेटिक्स और मुक्केबाजी में खिलाड़ियों ने बेहतरीन प्रदर्शन किया। भारत ने आज अपने खाते में 8 और पदक जोड़े हैं। पुरुष क्रिकेट टीम भी सेमीफाइनल में पहुंच गई है। लंबी दूरी के धावक गुलवीर सिंह ने पुरुषों की 1500 मीटर दौड़ के फाइनल में व्यक्तिगत सर्वश्रेष्ठ प्रदर्शन के साथ रजत पदक जीता। वहीं महिलाओं की 5000 मीटर फाइनल में पारुल चौधरी ने कांस्य पदक हासिल किया। भाला फेंक स्पर्धा में यशवीर सिंह ने रजत पदक देश के नाम किया। भारत के ही रोहित यादव ने कांस्य पदक अपने नाम किया। पदक तालिका में भारत 4 स्वर्ण, 20 रजत और 21 कांस्य सहित कुल 45 पदकों के साथ 12वें स्थान पर है। इसके साथ ही ये समाचार बुलेटिन समाप्त हुआ। ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलो हर्ट्स, डीआरएम 810 किलो हर्ट्स पर। संध्या के 7:05 हुए हैं। आइए सुनते हैं कार्यक्रम कृषि जगत।

0: ਬੜੇ ਤੇ ਵਡਾਨ ਜਾਣੇ ਕੌਣ ਤੇਰੋ ਪਿਓ ਅਲਖ ਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾ ਨਿਰੰਕਾਰ ਅਕਾਰ ਅਸ਼ਲ ਪੂਰਨ ਅਬਨਾਸੀ ਹਰਖਵੰਤ ਅਨੰਤਰੋ ਨਿਰਮਲ ਵਿਗਾਸੀ ਗੁਣ ਗਾਵੇ ਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕੋ ਹੋ ਹੇ ਕਿਰਪਾ ਸੋ ਜਨ ਪ੍ਰਭ ਤੁਮੇ ਮਿਲਾਸੀ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਤੇਰੇ ਹੋ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਤੇਰੇ ਹੋ
1: ਸਤ ਸਤ ਹਰ ਸਤ ਸਤ ਸਤੇ ਸਤ ਪਣੀਐ ਦੂਸਰ ਆਨ ਅਵਰ ਪੁਰਖ ਪੌਰਾ ਤਣ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇਜਨ ਤਿਪਤ ਅਗਾਏ ਜੇ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕਿਓ ਉਦਾਰ ਜੇ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕਿਓ ਉਧਾਰ
2: ਸੱਚ ਸਭਾ ਦੀਵਾਨ ਸਤ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸਤ ਵਾਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮਨੋ ਬਵੇ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋੜ ਨਾ ਆਏ ਕਵਣ ਜੋਗ ਕੌਣ ਗਿਆਨ ਧਿਆਨ ਕਵਣ ਵੀ ਦੁਸਤ ਕਰੀਏ ਸਿੰਧ ਸਾਧਕ ਤੇ ਤੀਸ ਕੌਰ ਤਰਕੀਮ ਨਾ ਪਰੀਐ ਬ੍ਰਹਮ ਅਦਕ ਸੰਕਾਦ ਸੇ ਗੁਣੰਤ ਨਾ ਪਾਏ ਅਗਾਂਹ ਗਿਆ ਨਹੀਂ ਜਾਏ ਪੂਰ ਸਰਬ ਰਿਆ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਣ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇੱਤ ਉੱਤ ਸਦਾ ਮੁਕਤੇ
3: ਪ੍ਰਭ ਦਾ ਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੇ ਦਾਨ ਸੰਤਰੇਨ ਜੇ ਲੱਗ ਪਾਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਭਗਤ ਤੇ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ
2: जब लौन

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਮਹੱਲਾ ਤੀਜਾ। ਸਦਾ ਧੰਨ ਅੰਤਰ ਨਾਮ ਸੰਭਾਲੇ, ਜੀ ਅਜੰਤ ਜਿਨ ਹੈ ਪ੍ਰਤਪਾਲੇ। ਮੁਕਤ ਪਦਾਰਥ ਤਿੰਨ ਕੋ ਪਾਏ, ਹਰ ਕੇ ਨਾਮ ਰਤੇ ਲਿਵ ਲਾਏ।